ਗਾਵੇ ਤੇ ਓਏ ਡਾਰੇ ਸੁਣ ਤੇ ਉਧਰੇ ਵਾਇਰ ਬਿਨ ਸੇ ਪਾਪ ਘਨੇਰੇ ਬਿਨ ਸੇ ਪਾਪ ਘਨੇਰੇ ਸੱਚਿਆ ਪਾਠਿਆ ਬਿਨ ਸੇ ਪਾਪ ਘਨੇਰੇ ਪੈਸੀ ਪੜੇ ਮੁਗੈ ਕੋਈ ਤਾਰੇ ਵਾਹਿਗੁਰੂ ਪੈਸੀ ਪੜੇ ਤ ਮੁਗੈ।

ਪਰਿਵਾਰ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਰੱਖਣੀ। ਹਰ ਸਾਲ ਲੰਗਰ ਵਾਸਤੇ ਸਰਦਾਰ ਗੁਰਵਿੰਦਰ ਸਿੰਘ ਜੀ ਮੋਗਾ ਸਮੂਹ ਪਰਿਵਾਰ ਅਮਰਾਵਤੀ ਨਿਵਾਸੀ 1,50,000 ਰੁਪਈਏ ਹਾਜ਼ਰ ਕਰਦੇ ਹਨ। ਸੱਚੇ ਪਾਤਸ਼ਾਹ ਕਿਰਪਾ ਕਰਨਾ, ਪਰਿਵਾਰ ਵਿੱਚ ਸੁੱਖ ਸ਼ਾਂਤੀ, ਦੇਹ ਅਰੋਗਤਾ ਚੜ੍ਹਦੀ ਕਲਾ ਬਖਸ਼ਣੀ। ਸਰਦਾਰ ਗੁਰਵਿੰਦਰ ਸਿੰਘ ਜੀ ਮੋਗਾ ਸਮੂਹ ਪਰਿਵਾਰ ਸੇਵਕਾਂ ਵੱਲੋਂ ਦਸਮੇਸ਼ ਹਸਪਤਾਲ ਵਾਸਤੇ

ਚੜ੍ਹਦੀ ਕਲਾ ਰੱਖਣੀ, ਯਾਤਰਾ ਸਫਲੀ ਕਰਨੀ। ਕੜਾ ਪ੍ਰਸ਼ਾਦ ਦੀਆਂ ਦੇਗਾਂ ਲਈ ਸਰਦਾਰ ਗੁਰਵਿੰਦਰ ਸਿੰਘ ਜੀ ਮੋਗਾ ਸਮੂਹ ਪਰਿਵਾਰ 36,000 ਰੁਪਈਏ ਹਾਜ਼ਰ ਕਰਦੇ ਹਨ। ਸੱਚੇ ਪਾਤਸ਼ਾਹ ਕਿਰਪਾ ਕਰਨਾ, ਸੇਵਕਾਂ ਦੀ ਚੜ੍ਹਦੀ ਕਲਾ ਰੱਖਣੀ, ਪਰਿਵਾਰ ਵਿੱਚ ਸੁੱਖ ਸ਼ਾਂਤੀ, ਦੇਹ ਅਰੋਗਤਾ, ਗੁਰਸਿੱਖੀ ਜੀਵਨ ਬਖਸ਼ਣਾ। ਗੁਰਮੀਤ ਸਿੰਘ ਪੂਰਨ ਸਿੰਘ ਜੀ ਸ਼ੁਭ ਮਨੋਕਾਮਨਾ ਪੂਰਨ ਕਰਨੀ, ਚੜ੍ਹਦੀ ਕਲਾ ਬਖਸ਼ਣੀ। ਪਰਵਿੰਦਰ ਸਿੰਘ ਜੀ, ਬਸੰਤ ਸਿੰਘ ਜੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਰੱਖਣੀ, ਸੇਵਕਾਂ ਦੇ ਪਰਿਵਾਰ ਵਿੱਚ ਸੁੱਖ ਸ਼ਾਂਤੀ ਬਖਸ਼ਣੀ। ਸਵਰਗਵਾਸੀ ਸਿੰਘ ਸਾਹਿਬ ਭਾਈ ਦਇਆ ਸਿੰਘ ਜੀ।

ਕਿਰਨਦੀਪ ਸਿੰਘ ਜੀ ਸ਼ਾਹੂ ਲੰਗਰਾਂ ਵਿੱਚ ਮਾਇਆ ਹਾਜ਼ਰ ਕਰਦੇ, ਵਿਛੜੀ ਆਤਮਾ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਦੀ ਚੜ੍ਹਦੀ ਕਲਾ ਰੱਖਣੀ। ਸਵਰਗਵਾਸੀ ਸਰਦਾਰ ਸੁਜਾਨ ਸਿੰਘ ਜੀ, ਆਇਆ ਸਿੰਘ ਜੀ ਸ਼ਾਹੂ, ਤਿਨ੍ਹਾਂ ਦੇ ਯਾਦ ਵਿੱਚ ਕਿਰਨਦੀਪ ਸਿੰਘ ਸ਼ਾਹੂ ਬੇਅੰਤ ਮਾਇਆ ਹਾਜ਼ਰ ਕਰਦੇ, ਵਿਛੜੀ ਆਤਮਾ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਣਾ, ਚੜ੍ਹਦੀ ਕਲਾ ਰੱਖਣੀ। ਜਸਪ੍ਰੀਤ ਸਿੰਘ, ਜਾਪਜੀਤ ਕੌਰ, ਜਸ ਮਹਿਰਾ ਕੌਰ, ਲੰਗਰਾਂ ਵਿੱਚ ਬੇਅੰਤ ਮਾਇਆ ਹਾਜ਼ਰ ਕਰਦੇ, ਦੇਹ ਅਰੋਗਤਾ ਕਾਰੋਬਾਰਾਂ ਵਿੱਚ ਵਾਧੇ ਬਖਸ਼ਣੇ, ਸੁੱਖ ਸ਼ਾਂਤੀ ਚੜ੍ਹਦੀ ਕਲਾ ਰੱਖਣੀ। ਕਾਕਾ ਗੁਰਬਾਤ ਸਿੰਘ, ਕੁਲਵੰਤ ਸਿੰਘ ਜੀ ਨਿਹੰਗ, ਕਾਕੇ ਦੀ ਚੜ੍ਹਦੀ ਕਲਾ ਰੱਖਣੀ। ਵਿਦਿਆਦਾਨ ਦੀ ਬਖਸ਼ਿਸ਼, ਦੀਰਘ ਆਯੂ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਣਾ। ਸਰਦਾਰ ਸੁਮੀਤ ਸਿੰਘ ਜੀ, ਦੀਪਕ ਮਨਹੋਤਰਾ, ਸੁੱਖ ਸ਼ਾਂਤੀ ਚੜ੍ਹਦੀ ਕਲਾ ਰੱਖਣੀ। ਗੁਰਬਾਣੀ ਕੌਰ ਬੱਚੀ ਨੂੰ ਵਿਦਿਆਦਾਨ ਦੀ ਬਖਸ਼ਿਸ਼ ਕਰਨੀ, ਚੜ੍ਹਦੀ ਕਲਾ ਰੱਖਣੀ। ਸਰਦਾਰ ਕੀਰਤ ਸਿੰਘ ਜੀ, ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ। ਇਸ਼ਪ੍ਰੀਤ ਸਿੰਘ, ਹਰਗੋਨ ਕੌਰ, ਵਿਦਿਆਦਾਨ ਦੇਹ ਅਰੋਗਤਾ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ। ਸਰਬਜੀਤ ਕੌਰ, ਕਬੀਰ ਮੇਬਲ, ਲੰਗਰਾਂ ਵਿੱਚ ਮਾਇਆ ਹਾਜ਼ਰ ਕਰਦੇ, ਇੰਦਰਜੀਤ ਕੌਰ 1000 ਰੁਪਈਏ ਹਾਜ਼ਰ ਕਰਦੇ, ਜਨਮ ਦਿਨ ਦੇ ਖੁਸ਼ੀਆਂ ਵਜੋਂ ਤ੍ਰਿਲੋਕ ਸਿੰਘ, ਅਮਰ ਸਿੰਘ ਜੀ ਵਿਸ਼ਨੂਪੁਰੀ ਕਰ, ਲੰਗਰਾਂ ਵਿੱਚ 1000 ਰੁਪਈਏ ਹਾਜ਼ਰ ਕਰਦੇ, ਦੀਰਘ ਆਯੂ ਦੀ ਦਾਤ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਣੀ।

ਤੇ ਚੜ੍ਹਦੀ ਕਲਾ ਬਖਸ਼ਣੀ। ਸਰਦਾਰ ਰਤਨ ਸਿੰਘ ਜੀ, ਅਮਰ ਸਿੰਘ ਜੀ ਬਾਸਰੀ ਵਾਲੇ ਦੇਹ ਅਰੋਗਤਾ ਕਾਰੋਬਾਰਾਂ ਵਿੱਚ ਵਾਧੇ ਬਖਸ਼ਣੇ, ਚੜ੍ਹਦੀ ਕਲਾ ਰੱਖਣੀ। ਸੁੰਦਰ ਕੌਰ ਇੰਦਰਜੀਤ ਸਿੰਘ ਜੀ ਲਾਂਗਰੀ, ਗੁਰਸਿੱਖੀ ਜੀਵਨ ਦੇਹ ਅਰੋਗਤਾ ਚੜ੍ਹਦੀ ਕਲਾ ਬਖਸ਼ਣੀ। ਆਤਮਿਕ ਸ਼ਾਂਤੀ ਲਈ ਸਵਰਗਵਾਸੀ ਸਰਦਾਰ ਭੁਜੰਗ ਸਿੰਘ ਜੀ, ਰਤਨ ਸਿੰਘ ਜੀ ਗਾੜੀ ਵਾਲੇ ਸਵਰਗੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਦੀ ਚੜ੍ਹਦੀ ਕਲਾ ਰੱਖਣੀ। ਅਮਰਜੀਤ ਕੌਰ ਬਲਵੰਤ ਸਿੰਘ ਜੀ ਗਾੜੀ ਵਾਲੇ ਲੰਗਰਾਂ ਵਿੱਚ ਮਾਇਆ ਹਾਜ਼ਰ ਕਰਦੇ, ਕਾਰੋਬਾਰਾਂ ਵਿੱਚ ਵਾਧੇ ਬਖਸ਼ਣੇ, ਪਾਤਸ਼ਾਹ ਦੇਹ ਅਰੋਗਤਾ ਚੜ੍ਹਦੀ ਕਲਾ ਬਖਸ਼ਣੀ। ਅਨਮੋਲ ਸਿੰਘ ਭਗਤ ਸਿੰਘ ਜੀ ਗਾੜੀ ਵਾਲੇ ਸੇਵਕਾਂ ਦੀ ਚੜ੍ਹਦੀ ਕਲਾ ਰੱਖਣੀ, ਕਾਰੋਬਾਰਾਂ ਵਿੱਚ ਵਾਧੇ ਬਖਸ਼ਣੇ, ਦੇਹ ਅਰੋਗਤਾ ਸੁੱਖ ਸ਼ਾਂਤੀ ਚੜ੍ਹਦੀ ਕਲਾ ਰੱਖਣੀ। ਸ਼ੁਕਰਾਨੇ ਵਜੋਂ ਸਰਦਾਰ ਅਮੀਤ ਸਿੰਘ ਜੀ, ਮਹਿੰਦਰ ਸਿੰਘ ਜੀ ਰਾਗੀ ਲੰਗਰਾਂ ਵਿੱਚ 1100 ਰੁਪਈਏ ਹਾਜ਼ਰ ਕਰਦੇ, ਹੋਰ ਖੁਸ਼ੀਆਂ ਬਖਸ਼ਣੀਆਂ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਣੀ।

ਪਰਿਵਾਰ ਦੀ ਚੜ੍ਹਦੀ ਕਲਾ ਰੱਖਣੀ। ਗੁਰਚਰਨ ਕੌਰ ਜੀ ਦੇਹ ਅਰੋਗਤਾ ਤੰਦਰੁਸਤੀਆਂ ਬਖਸ਼ਣਾ, ਚੜ੍ਹਦੀ ਕਲਾ ਬਖਸ਼ਣੀ। ਸਵਰਗਵਾਸੀ ਸਰਦਾਰ ਸਾਹਿਬ ਸਿੰਘ ਜੀ ਰਾਗੀ ਜੀ ਦੇ ਮਿੱਠੀ ਯਾਦ ਵਿੱਚ ਪਰਿਵਾਰ ਵੱਲੋਂ ਲੰਗਰਾਂ ਵਿੱਚ ਮਾਇਆ ਹਾਜ਼ਰ ਕਰਦੇ ਪਾਤਸ਼ਾਹ ਕਿਰਪਾ ਕਰਨਾ, ਸਵਰਗੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਦੀ ਚੜ੍ਹਦੀ ਕਲਾ ਰੱਖਣੀ। ਗੁਲਸ਼ਨ ਕੌਰ ਇਸ਼ਪਾਲ ਸਿੰਘ ਜੀ ਚਾਵਲਾ 1,000 ਰੁਪਈਏ ਹਾਜ਼ਰ ਕਰਦੇ ਪਾਤਸ਼ਾਹ ਕਿਰਪਾ ਕਰਨਾ, ਕਾਰੋਬਾਰਾਂ ਵਿੱਚ ਵਾਧੇ, ਦੇਹ ਅਰੋਗਤਾ ਚੜ੍ਹਦੀ ਕਲਾ ਬਖਸ਼ਣੀ। ਪਵਨੀਤ ਸਿੰਘ ਕਵਰਦੀਪ ਸਿੰਘ ਚਾਵਲਾ ਪਰਿਵਾਰ, ਦੇਹ ਅਰੋਗਤਾ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ। ਸੁੱਖ ਮਨਪ੍ਰੀਤ ਸਿੰਘ ਵਿਦੇਸ਼ ਵਿੱਚ ਪੱਕੇ ਹੋਣ ਲਈ ਅਰਦਾਸ ਬੇਨਤੀ ਕਰਦੇ ਹਨ, ਪਾਤਸ਼ਾਹ ਕਿਰਪਾ ਕਰਨਾ, ਕਾਰਜ ਰਾਸ ਕਰਨੀ, ਚੜ੍ਹਦੀ ਕਲਾ ਬਖਸ਼ਣੀ। ਸ਼ੁਕਰਾਨੇ ਵਜੋਂ ਸਰਦਾਰ ਜਸਪਾਲ ਸਿੰਘ ਜੀ, ਦੌਲਤ ਸਿੰਘ ਜੀ ਭੰਡਾਰੀ, ਲੰਗਰਾਂ ਵਿੱਚ ਬੇਅੰਤ ਮਾਇਆ ਹਾਜ਼ਰ ਕਰਦੇ ਪਾਤਸ਼ਾਹ ਕਿਰਪਾ ਕਰਨਾ, ਹੋਰ ਖੁਸ਼ੀਆਂ ਬਖਸ਼ਣੀਆਂ, ਗੁਰਸਿੱਖੀ ਜੀਵਨ ਪਰਿਵਾਰ ਵਿੱਚ ਸੁੱਖ ਸ਼ਾਂਤੀ ਬਖਸ਼ਣੀ। ਸਵਰਗਵਾਸੀ ਸਰਦਾਰ ਦੌਲਤ ਸਿੰਘ ਜੀ ਭੰਡਾਰੀ ਜੀ ਦੇ ਯਾਦ ਵਿੱਚ ਪਰਿਵਾਰ ਵੱਲੋਂ ਲੰਗਰਾਂ ਵਿੱਚ ਬੇਅੰਤ ਮਾਇਆ ਹਾਜ਼ਰ ਹੋਈ, ਪਾਤਸ਼ਾਹ ਕਿਰਪਾ ਕਰਨਾ, ਸਵਰਗੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਚੜ੍ਹਦੀ ਕਲਾ ਬਖਸ਼ਣੀ, ਪਿੱਛੇ ਪਰਿਵਾਰ ਦੀ। ਜੈ ਕਿਸ਼ਨ ਜਿਤੇਸ਼ ਖੁਸ਼ ਚੰਦ ਨਾਨੀ, ਕਾਰੋਬਾਰਾਂ ਵਿੱਚ ਵਾਧੇ ਬਖਸ਼ਣੇ, ਪਰਿਵਾਰ ਦੀ ਚੜ੍ਹਦੀ ਕਲਾ ਰੱਖਣੀ। ਪ੍ਰਕਾਸ਼ ਕੌਰ ਜੀ ਖੰਨਾ 2100 ਰੁਪਈਏ ਲੰਗਰਾਂ ਵਿੱਚ ਹਾਜ਼ਰ ਹੋਏ, ਦੇਹ ਅਰੋਗਤਾ ਸੁੱਖ ਸ਼ਾਂਤੀ, ਪਰਿਵਾਰ ਦੀ ਚੜ੍ਹਦੀ ਕਲਾ ਬਖਸ਼ਣੀ। ਸਰਦਾਰ ਇੰਦਰਬੀਰ ਸਿੰਘ ਜੀ ਵੱਲੋਂ ਬੇਅੰਤ ਮਾਇਆ ਹਾਜ਼ਰ ਹੋਈ, ਚੜ੍ਹਦੀ ਕਲਾ ਬਖਸ਼ਣੀ। ਸਰਦਾਰ ਲੋਚਨ ਸਿੰਘ ਜੀ, ਪੂਰਨ ਸਿੰਘ ਜੀ ਕਾਠਗੜ੍ਹ, ਲੰਗਰਾਂ ਵਿੱਚ ਬੇਅੰਤ ਮਾਇਆ ਹਾਜ਼ਰ ਕਰਦੇ

ਕੀਤੀ ਚੜ੍ਹਦੀ ਕਲਾ ਬਖਸ਼ਣੀ। ਸਰਦਾਰ ਰਾਜਿੰਦਰ ਸਿੰਘ ਜੀ, ਬਲਵੰਤ ਸਿੰਘ ਜੀ ਚਾਵਲਾ ਲੰਗਰਾਂ ਵਿੱਚ ਮਾਇਆ ਹਾਜ਼ਰ ਕਰਦੇ, ਸੁੱਖ ਸ਼ਾਂਤੀ ਦੇਹ ਅਰੋਗਤਾ ਚੜ੍ਹਦੀ ਕਲਾ ਬਖਸ਼ਣੀ। ਪਰਮਿੰਦਰ ਸਿੰਘ ਜੀ, ਰਾਜਿੰਦਰ ਸਿੰਘ ਜੀ ਚਾਵਲਾ ਦੇਹ ਅਰੋਗਤਾ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ। ਰਾਜਿੰਦਰ ਸਿੰਘ ਜੀ ਸਿੱਧੂ ਕੜਾ ਪ੍ਰਸ਼ਾਦ ਦੀਆਂ ਦੇਗਾਂ ਲਈ ਮਾਇਆ ਹਾਜ਼ਰ ਕਰਦੇ, ਕਾਰੋਬਾਰਾਂ ਵਿੱਚ ਵਾਧੇ ਦੇਹ ਅਰੋਗਤਾ ਸੁੱਖ ਸ਼ਾਂਤੀ ਪਰਿਵਾਰ ਦੀ ਚੜ੍ਹਦੀ ਕਲਾ ਬਖਸ਼ਣੀ। ਅਮਰੀਕ ਸਿੰਘ, ਜਰਨੈਲ ਸਿੰਘ ਜੀ ਬਲ ਪਰਿਵਾਰ ਲੰਗਰਾਂ ਵਿੱਚ 1,000 ਰੁਪਈਏ ਹਾਜ਼ਰ ਕਰਦੇ, ਕਾਰੋਬਾਰਾਂ ਵਿੱਚ ਵਾਧੇ ਬਖਸ਼ਣਾ ਪਾਤਸ਼ਾਹ ਚੜ੍ਹਦੀ ਕਲਾ ਰੱਖਣੀ। ਨਰਿੰਦਰ ਸਿੰਘ ਜੀ ਬਲ ਗੁਰਸਿੱਖੀ ਜੀਵਨ ਨਾਮ ਬਾਣੀ ਦੀ ਦਾਤ ਬਖਸ਼ਣੀ ਚੜ੍ਹਦੀ ਕਲਾ ਰੱਖਣੀ। ਤਰਨਜੀਤ ਸਿੰਘ ਜੀ, ਅਮਰੀਕ ਸਿੰਘ ਜੀ ਬਲ ਗੁਰਸਿੱਖੀ ਜੀਵਨ ਅੰਗ ਸੰਗ ਸਹਾਈ।

ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਵਿੱਚ ਭੇਟਾਵਾਂ ਹਾਜ਼ਰ ਹੋਈਆਂ, ਉਹਨਾਂ ਸੰਗਤਾਂ ਨੂੰ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਵਿੱਚ ਸਿਰੇ ਭਾਵ ਦੀ ਬਖਸ਼ਿਸ਼ ਹੋਵੇਗੀ। ਸਿਰੇ ਭਾਵ ਲੈ ਕੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

ਹੀ ਮਨੇ ਗੁਰਬਾਣ ਸਤਿਗੁਰ ਨਿਤਾਣੇ ਦੇ ਤਾਰਨੇ ਉੱਠਿਆ ਜੀ ਉੱਠਣੇ ਆਸਰਾ ਦੇ ਆਸਰੇ ਗੁਰੂ ਜੀ ਨਿਵਾਜ ਜੀ ਆਪ ਜੀ ਦੇ ਅੱਜ ਰੁਚ ਕੀਰਤਨ ਕਰਦਿਆਂ ਹੋਇਆਂ ਸਬਦ ਬੇਟਾ ਜਰੂਰੀ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਜਿਨ੍ਹਾਂ ਮਾਈ ਪਾਇਓ ਲੋ ਸਬਦ ਬੇਟਾ ਜਰੂਰੀ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਸਭਨਾਂ ਦੀ ਲਖਲਾਉਣੀ ਚੜ੍ਹਦੀ ਕਲਾ ਬਖਸ਼ਣ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਬਦ ਦਾ।

ਖਾਲਸੇ ਜੀ ਨੂੰ ਨਾਮ ਦਾਨ, ਗੁਰਸਿੱਖੀ ਦਾਨ, ਗੁਰਮਤਿ ਦਾਨ, ਬੁੱਧ ਵਿਵੇਕ ਰਹਿਤ ਰੱਛਿਆ ਦਾਨ। ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ, ਦਰਸ਼ਨ ਦੀਦਾਰ ਮੇਲੇ। ਬੋਲੋ ਜੀ, ਸ੍ਰੀ ਅਕਾਲ ਤਖਤ ਸਾਹਿਬ ਜੀ, ਸੰਤੋਖ ਸਰ ਜੀ, ਵਿਵੇਕ ਸਰ।

ਅਨੁਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੋ ਜੀ।

चक्र चिहन अर बरन जात अर पात नहन जिह।

ਅਚਲ ਮੂਰਤ ਅਨ ਭਉ ਪ੍ਰਕਾਸ਼ ਅਮਤੋਜ ਕਹਜੈ ਕੋਟ ਇੰਦ੍ਰ ਇੰਦ੍ਰਾਣ ਸਾਹਿ ਸਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ

ਕਰਮ ਨਾਮ ਬਰਨਤ ਸੁਮਤ ਸੁਣ ਯਾਰ ਹਮਾਰੇ ਸੱਜਣ ਇੱਕ ਕਰਾਓ ਬੇਨੰਤੀਆ ਤਿਸ ਮੋਹਨ ਲਾਲ ਪਿਆਰੇ ਹਉ ਫਿਰਉ ਖੋਜੰਤੀਆ ਤਿਸ ਦਾ

ਪਰਮ ਸਨਮਾਨ ਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਪੰਥ ਦੀਵਾਲੀ ਆਪੇ ਗੁਰ ਚੇਲਾ ਸ਼ਮਸ਼ੀਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਤਿਯੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਭਾਦਰੋਂ ਦੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਜਾਣਦਿਆਂ ਹੋਇਆਂ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਚਰਣਾਂ ਵਿਖੇ ਹਾਜ਼ਰੀਆਂ ਭਰ ਕੇ ਵਡਭਾਗੀ ਹੋ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਗਰੀਬ ਨਿਵਾਜ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਨਾਂ ਵਿਖੇ ਹਾਜ਼ਰੀਆਂ ਭਰਨੇ ਦਾ ਸਮਾਂ ਹੈ। ਸਤਿਗੁਰਾਂ ਦੇ ਪਾਵਨ ਦਰਬਾਰ ਦੀ ਮਰਿਆਦਾ ਦੇ ਅਨੁਸਾਰ ਸੰਗਰਾਂਦ ਦਾ ਦਿਹਾੜਾ ਹੁੰਦਾ ਹੈ ਤੇ ਪਹਿਲਾਂ ਸੰਗਰਾਂਦ ਦੇ ਮਹੀਨੇ ਦੀ ਕਥਾ ਵਿਚਾਰ ਕੀਤੀ ਜਾਂਦੀ ਹੈ। ਸੋ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਵੇਂ ਅੱਜ ਦੇ ਮਹੀਨੇ ਦਾ ਫਲਾਦੇਸ਼ ਬਖਸ਼ਦੇ ਨੇ, ਜੋ ਅੱਜ ਭਾਦਰੋਂ ਦੀ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ, ਨਵਾਂ ਮਹੀਨਾ ਚੜ੍ਹਿਆ ਹੈ, ਇਹ ਜੋ ਚੜ੍ਹਿਆ ਹੋਇਆ ਮਹੀਨਾ ਹੈ, ਜਿਸ ਮਹੀਨੇ ਦੀ ਪ੍ਰਾਰੰਭਤਾ ਹੋਈ ਹੈ, ਇਹ ਮਹੀਨਾ ਸਫਲਾ ਕਿਵੇਂ ਹੋਵੇ, ਦੁੱਖਾਂ ਤੋਂ ਕਿਵੇਂ ਬਚ ਜਾਈਏ। ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਕੇ ਜਿਵੇਂ ਫਲਾਦੇਸ਼ ਦੀ ਬਖਸ਼ਿਸ਼ ਕਰਦੇ ਨੇ, ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਸਰਵਣ ਕਰਕੇ ਲਾਭ ਪ੍ਰਾਪਤ ਕਰੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਅੰਮ੍ਰਿਤ ਨਾਮ

0: ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀਆਂ ਦੇ ਪਾਵਨ ਸਥਾਨ ਦੇ ਪਾਸ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਹੈ ਉਸ ਦੇ ਅੰਦਰ ਪ੍ਰਵੇਸ਼ ਕਰੀਏ ਅਤੇ ਪ੍ਰਵੇਸ਼ ਕਰਦੇ ਸਮੇਂ ਸੱਜੇ ਹੱਥ ਸੰਗਮਰਮਰ ਦੀ ਸੋਹਣੀ ਪਾਲਕੀ ਬਣੀ ਹੋਈ ਹੈ। ਇਸ ਪਾਵਨ ਸਥਾਨ 'ਤੇ ਸਤਿਗੁਰਾਂ ਨੇ ਇਹ ਬਾਰਹਿ ਮਹਾ ਬਾਣੀ ਨੂੰ ਉਚਾਰਿਆ ਹੈ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਾਰਾਂ ਹੀ ਮਹੀਨਿਆਂ ਦੁਆਰਾ ਫਲਾਦੇਸ਼ ਬਖਸ਼ਿਸ਼ ਕਰਨਾ ਕਰਦੇ ਨੇ, ਸਿੱਖਿਆ ਬਖਸ਼ਿਸ਼ ਕਰਨਾ ਕਰਦੇ ਨੇ। ਭਾਈ ਕਿਸ ਪ੍ਰਕਾਰ ਦਾ ਆਚਾਰ ਹੋਵੇ, ਜੀਵਨ ਹੋਵੇ, ਕਿਸ ਪ੍ਰਕਾਰ ਦੀ ਜੀਵਨ ਸ਼ੈਲੀ ਹੋਵੇ, ਕਿਸ ਪ੍ਰਕਾਰ ਦੀ ਰਹੁ ਰੀਤੀ ਹੋਵੇ, ਕਿਸ ਪ੍ਰਕਾਰ ਦੀ ਨਿਤ ਕਿਰਿਆ ਹੋਵੇ, ਇਹ ਜਿਹੜਾ ਪ੍ਰਾਰੰਭ ਕੀਤਾ ਹੋਇਆ ਮਹੀਨਾ ਹੈ, ਚੜ੍ਹਿਆ ਹੋਇਆ ਮਹੀਨਾ ਹੈ, ਇਹ ਸਫਲਾ ਹੋਵੇਗਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸਰਬਤ ਲੋਕਾਈ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੋੜਨ ਵਾਸਤੇ ਇਹ ਮਹਾਨ ਵੱਡੀ ਭਾਰੀ ਬਖਸ਼ਿਸ਼ ਕੀਤੀ ਹੈ। ਜੋ ਲੋਕ ਪੰਡਿਤਾਂ ਦੇ ਕੋਲ, ਮੁਲਾਣਿਆਂ ਦੇ ਕੋਲ, ਪਾਂਧਿਆਂ ਦੇ ਕੋਲ, ਜੋਤਿਸ਼ੀਆਂ ਦੇ ਕੋਲ ਜਾ ਕਰਕੇ ਸਿੱਖਿਆ ਲੈਂਦੇ ਸਨ ਕਿ ਅੱਜ ਮਹੀਨਾ ਸ਼ੁਰੂ ਹੋਇਆ ਅਤੇ ਸਾਡਾ ਭਲਾ ਕਿਵੇਂ ਲੰਘੇ, ਅਸੀਂ ਦੁੱਖਾਂ ਤੋਂ ਕਿਵੇਂ ਬਚੀਏ, ਸਤਿਗੁਰੂ ਸਾਹਿਬ ਜੀਆਂ ਨੇ ਵਿਪਰਵਾਦ ਦੇ ਮੱਕੜ ਜਾਲ ਦੇ ਵਿੱਚੋਂ ਕੱਢਣ ਵਾਸਤੇ ਅੰਮ੍ਰਿਤਮਈ ਗੁਰਬਾਣੀ ਦੁਆਰਾ ਸਿੱਖਿਆ ਦੇਣਾ ਕੀਤੀ ਹੈ। ਬੇਨਤੀ ਹੈ ਗੁਰਸਿੱਖਾਂ ਵੱਲੋਂ, ਇਹ ਗਰੀਬ ਨਿਵਾਜ ਭਾਦਰੋਂ ਦਾ ਮਹੀਨਾ ਕਿਸ ਪ੍ਰਕਾਰ ਬਤੀਤ ਕੀਤਾ ਜਾਵੇ ਅਤੇ ਸਫਲਾ ਹੋਵੇ, ਦੁੱਖਾਂ ਤੋਂ ਬਚ ਜਾਈਏ, ਤਾਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ,
1: ਭਾਦੋਏ ਭਰਮ ਭੁਲਾਣੀਆ।
0: ਪ੍ਰਤੱਖ ਜੀਵਨ ਦੀ ਉਦਾਹਰਣ ਦਿੰਦੇ ਨੇ, ਭਾਈ ਇਹ ਜਿਹੜਾ ਸੰਸਾਰ ਹੈ ਨਾ, ਇਹ ਗ੍ਰਸਤ ਧਰਮ ਕਰਕੇ ਚੱਲਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਬਚਨ ਕੀਤੇ ਨੇ, ਸਕਲ ਧਰਮ ਮਹਿ ਗ੍ਰਸਤ ਪ੍ਰਧਾਨ ਹੈ। ਜਿਸ ਤਰੀਕੇ ਦੇ ਨਾਲ ਸਮੁੰਦਰ ਦੇ ਵਿੱਚ ਮਾਸ਼, ਕਾਸ਼, ਡੱਡੂ ਇਤਿਆਦਿਕ ਬੇਅੰਤ ਜੀਵ ਨੇ, ਪਰ ਆਧਾਰ ਸਭਨਾ ਦਾ ਜਲ ਹੈ, ਜਲ ਦਾ ਸਰੋਤ ਹੈ। ਜੈਸੇ ਮਾਸ਼ ਕਾਸ਼ ਬਗ ਹੰਸ ਮੁਕਤਾ ਪਖਾਨ, ਅੰਮ੍ਰਿਤ ਬਿਖੈ ਪ੍ਰਗਾਸ ਉਦਦ ਸਹਿਜਾਨੀ ਹੈ। ਇਸੇ ਪ੍ਰਕਾਰ ਜ਼ਹਿਰ ਵੀ ਸਮੁੰਦਰ ਚੋਂ ਨਿਕਲਿਆ ਹੈ, ਖੀਰ ਸਮੁੰਦਰ ਨੂੰ ਰਿੜਕਣ ਵੇਲੇ, ਅੰਮ੍ਰਿਤ ਵੀ ਉਸੇ ਚੋਂ ਨਿਕਲਿਆ ਹੈ। ਸਮੁੰਦਰ ਇੱਕ ਹੈ ਪਰ ਜਾਨਵਰ ਉਸਦੇ ਉੱਪਰ ਬੇਅੰਤ ਵਸਦੇ ਨੇ, ਵੱਡੇ ਵੱਡੇ ਮੱਛ ਵਸਦੇ ਨੇ, ਬਹੁਤ ਵੱਡੇ ਵੱਡੇ ਕਸ਼ੂ ਕੰਮੇ ਉਸਦੇ ਅੰਦਰ ਬੇਅੰਤ, ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ, ਸੁੱਚੇ ਮੋਤੀ ਨੇ। ਇਸੇ ਪ੍ਰਕਾਰ ਹੰਸ ਤਿੰਨਾਂ ਨੂੰ ਚੁਗਣੇ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਿਧਾਂਤਾਂ ਦੀ ਤਰਜਮਾਨੀ ਕਰਦਿਆਂ ਹੋਇਆਂ ਭਾਈ ਗੁਰਦਾਸ ਜੀ ਬਚਨ ਕਰਦੇ ਨੇ, ਜਿਸ ਸਮੁੰਦਰ ਦੇ ਅੰਦਰ ਬੇਅੰਤ ਪਦਾਰਥ ਨੇ, ਮੱਛ ਨੇ, ਕਾਸ਼ ਨੇ, ਡੱਡੂ ਨੇ, ਹੰਸ ਨੇ, ਮੋਤੀ ਨੇ, ਇਸੇ ਪ੍ਰਕਾਰ ਪਖਾਨ ਬੇਅੰਤ ਪ੍ਰਕਾਰ ਦੇ ਪੱਥਰ ਨੇ, ਉਸ ਦੇ ਵਿੱਚ ਲਸਣੀਆਂ ਨੇ, ਮੂੰਗੇ ਨੇ, ਪੁਖਰਾਜ ਨੇ, ਪਾਰਸ ਨੇ, ਪਰ ਸਮੁੰਦਰ ਇੱਕ ਹੀ ਹੈ, ਇੱਕ ਦੇ ਵਿੱਚੋਂ ਹੀ ਸਾਰੇ ਨਿਕਲਦੇ ਨੇ। ਜੈਸੇ ਮੱਛ ਕਾਸ਼ ਬਗ ਹੰਸ ਮੁਕਤਾ ਪਖਾਨ, ਅੰਮ੍ਰਿਤ ਬਿਖੈ ਪ੍ਰਗਾਸ ਉਦਤ ਸਹਿਜਾਨੀ ਹੈ। ਜੈਸੇ ਤਾਰੋ ਤਾਰੀ ਆਓ ਆਰਸੀ ਸਨਾਹ ਸ਼ਾਸਤਰ, ਲੋਹ ਏਕ ਸੇ ਅਨੇਕ ਰਚਨਾ ਬਖਾਨੀ ਹੈ। ਆਪ ਜੀ ਬਚਨ ਕਰਨਾ ਕਰਦੇ ਨੇ, ਭਾਈ ਲੋਹਾ ਏਕ ਹੈ ਪਰ ਉਸ ਤੋਂ ਰਚਨਾ ਬੇਅੰਤ ਪ੍ਰਕਾਰ ਦੀ ਹੁੰਦੀ ਹੈ। ਲੋਹੇ ਦੇ ਤਾਲੇ ਬਣਦੇ ਨੇ, ਘਰਾਂ ਦੀ ਰਖਵਾਲੀ ਹੁੰਦੀ ਹੈ, ਲੋਹੇ ਦੀ ਚਾਬੀ ਬਣਦੀ ਹੈ, ਕੁੰਜੀ ਬਣਦੀ ਹੈ ਤੇ ਤਾਲਾ ਮਾਰਿਆ ਜਾਂਦਾ, ਖੁੱਲ ਜਾਂਦਾ। ਇਸੇ ਤਰੀਕੇ ਦੇ ਨਾਲ ਲੋਹੇ ਦੀ ਤਲਵਾਰ ਬਣਦੀ ਹੈ ਤੇ ਤਨ ਨੂੰ ਬਚਾਉਣ ਵਾਸਤੇ ਲੋਹੇ ਦੀ ਸੰਜੋਅ ਤੇ ਢਾਲ ਵੀ ਲੋਹੇ ਦੀ ਬਣਦੀ ਹੈ। ਵੱਡੇ ਵੱਡੇ ਗੇਟ ਇਤਿਆਦਿਕ ਬਹੁਤ ਪਦਾਰਥ ਅਤੇ ਬਹੁਤ ਚੀਜ਼ਾਂ, ਬਹੁਤ ਵਸਤੂਆਂ ਲੋਹੇ ਤੋਂ ਬਣਦੀਆਂ ਨੇ। ਲੋਹਾ ਤੇ ਇੱਕ ਹੈ ਪਰ ਚੀਜ਼ਾਂ ਉਸ ਤੋਂ ਬਹੁਤ ਬਣ ਜਾਂਦੀਆਂ ਨੇ। ਇਸੇ ਤਰੀਕੇ ਦੇ ਨਾਲ ਤੀਜੀ ਉਦਾਹਰਣ ਦਿੰਦੇ ਨੇ, ਭਾਜਨ ਬਿਦ ਜੈਸੇ ਹੋਤ ਇੱਕ ਮ੍ਰਿਤਕਾ ਸੇ, ਜਿਸ ਤਰੀਕੇ ਦੇ ਨਾਲ ਮਿੱਟੀ ਤੇ ਇੱਕ ਹੈ ਪਰ ਭਾਂਡੇ ਉਸ ਤੋਂ ਬੇਅੰਤ ਪ੍ਰਕਾਰ ਦੇ ਘੜੇ ਜਾਂਦੇ ਨੇ। ਖੀਰ ਨੀਰ ਬਿੰਜਨਾਦ ਔਖਦ ਸਮਾਨੀ ਹੈ, ਇੱਕ ਵੱਡੇ ਵੱਡੇ ਘੜੇ ਬਣਾਏ ਜਾਂਦੇ ਨੇ, ਪਾਣੀ ਭਰਿਆ ਜਾਂਦਾ ਹੈ। ਕੁੰਭ ਬਣਾਏ ਜਾਂਦੇ ਨੇ, ਪਾਣੀ ਭਰਿਆ ਜਾਂਦਾ ਹੈ। ਇੱਕ ਚਾਟੀਆਂ ਕੁੱਜੇ ਬਣਾਏ ਜਾਂਦੇ ਨੇ, ਵਿੱਚ ਦੁੱਧ ਪਾਇਆ ਜਾਂਦਾ ਹੈ। ਮਟਕੇ ਬਣਾਏ ਜਾਂਦੇ ਨੇ, ਵਿੱਚ ਮੱਖਣ ਤੇ ਘਿਓ ਪੁਰਾਤਨ ਸਮਿਆਂ ਵਿੱਚ ਪਾਇਆ ਜਾਂਦਾ ਸੀ, ਸ਼ਹਿਦ ਪਾਇਆ ਜਾਂਦਾ ਸੀ, ਅਚਾਰ ਪਾਇਆ ਜਾਂਦਾ ਸੀ, ਅੱਜ ਵੀ ਪਾਇਆ ਜਾਂਦਾ ਹੈ। ਇਸੇ ਤਰੀਕੇ ਦੇ ਨਾਲ ਮਿੱਟੀ ਦੇ ਭਾਂਡੇ ਦੇ ਵਿੱਚ ਹੀ ਔਸ਼ਧੀਆਂ ਦਵਾਈਆਂ ਰੱਖੀਆਂ ਜਾਂਦੀਆਂ ਨੇ, ਖੀਰਾ ਇਤਿਆਦਿਕ ਪੱਕਦੀਆਂ ਨੇ, ਦਾਲਾਂ ਕੱਢਦੀਆਂ ਨੇ, ਬੇਅੰਤ ਪਦਾਰਥ ਬਣਦੇ ਨੇ, ਭਾਂਡੇ ਤੇ ਬੜੇ ਨੇ, ਪਰ ਸਭਨਾ ਦਾ ਮੂਲ ਕੇਵਲ ਤਾਂ ਕੇਵਲ ਇੱਕ ਮਿੱਟੀ ਹੈ। ਇਸੇ ਤਰੀਕੇ ਦੇ ਨਾਲ ਬਚਨ ਕਰਦੇ ਨੇ, ਤੈਸੇ ਦਰਸ਼ਨ ਬਹੁ ਬੇਅੰਤ ਪ੍ਰਕਾਰ ਦੇ, ਅਰਥਾਤ ਛੇ ਪ੍ਰਕਾਰ ਦੇ ਦਰਸ਼ਨ ਕਹੇ ਜਾਂਦੇ ਨੇ, ਜੋਗੀ, ਜੰਗਮ, ਸਰੇਵੜੇ, ਮਦਾਰੀ, ਸੰਨਿਆਸੀ, ਬਾਨਪ੍ਰਸਤੀ, ਇਸੇ ਤਰੀਕੇ ਦੇ ਨਾਲ ਬੇਅੰਤ ਪੰਥ ਦੁਨੀਆਂ ਦੇ ਅੰਦਰ ਕਹੇ ਜਾਂਦੇ ਨੇ। ਤੇ ਆਪ ਜੀ ਬਚਨ ਕਰਨਾ ਕਰਦੇ ਨੇ, ਭਾਈ ਜਿਵੇਂ ਲੋਹਾ ਇੱਕ ਹੈ ਤੇ ਸ਼ਸਤਰ ਬਣੇ ਬਣ ਜਾਂਦੇ ਨੇ, ਵਸਤੂਆਂ ਬਣੀਆਂ ਬਣਦੀਆਂ ਨੇ, ਮਿੱਟੀ ਇੱਕ ਹੈ ਭਾਂਡੇ ਬਣੇ ਬਣਦੇ ਨੇ, ਇਸੇ ਤਰੀਕੇ ਦੇ ਨਾਲ ਸਮੁੰਦਰ ਇੱਕ ਹੈ ਪਰ ਰਚਨਾ ਨਾਨਾ ਪ੍ਰਕਾਰ ਦੀ ਹੈ। ਬਚਨ ਕਰਨਾ ਕਰਦੇ ਨੇ ਛੇ ਦਰਸ਼ਨ ਤੇ ਬੇਅੰਤ ਪ੍ਰਕਾਰ ਦੇ ਸਾਧੂ ਤੇ ਮਤਮ ਤਾਂਦਰ ਜਿਹੜੇ ਚੱਲਦੇ ਨੇ ਨਾ ਭਾਈ, ਇਹਨਾਂ ਸਾਰਿਆਂ ਦਾ ਆਧਾਰ ਸਭਨਾ ਦਾ ਮੁੱਢ ਕੇਵਲ ਤਾਂ ਕੇਵਲ ਗ੍ਰਸਥੀ ਨੇ। ਗ੍ਰਸਥੀਆਂ ਦੇ ਘਰਾਂ ਦੇ ਵਿੱਚ ਹੀ ਸਾਧੂ ਜੰਮਦੇ ਨੇ, ਪੀਰ ਜੰਮਦੇ ਨੇ, ਪੈਗੰਬਰ ਪੈਦਾ ਹੁੰਦੇ ਨੇ, ਅਵਤਾਰ ਪ੍ਰਗਟ ਹੁੰਦੇ ਨੇ। ਗ੍ਰਸਥੀਆਂ ਦੇ ਘਰਾਂ ਦੇ ਅੰਦਰ ਹੀ ਰਾਜੇ ਮਹਾਰਾਜੇ ਅਮੀਰ ਤਲਹਾਟ ਵਜ਼ੀਰ ਯੋਧੇ ਤੇ ਸੂਰਮੇ ਪੈਦਾ ਹੁੰਦੇ ਨੇ। ਸੰਸਾਰ ਦੇ ਅੰਦਰ ਮਨੁੱਖਾਂ ਦੀ ਰਚਨਾ ਤੇ ਬੇਅੰਤ ਪ੍ਰਕਾਰ ਦੀ ਅਰਥਾਤ ਬੇਅੰਤ ਮਤਾਂ ਨੂੰ ਧਾਰਨ ਵਾਲੇ ਨੇ, ਪਰ ਸਭਨਾ ਦਾ ਮੁੱਢ ਗ੍ਰਸਥ ਹੈ। ਸਾਰੇ ਗ੍ਰਸਥੀਆਂ ਦੇ ਘਰ ਦੇ ਅੰਦਰ ਹੀ ਪੈਦਾ ਹੁੰਦੇ ਨੇ। ਸਾਧ ਸੰਗਤ ਜੀ, ਸਾਰਿਆਂ ਧਰਮਾਂ ਦਾ, ਸਾਰਿਆਂ ਵਰਣਾਂ ਦਾ, ਸਾਰਿਆਂ ਆਸ਼ਰਮਾਂ ਦਾ, ਸਾਰਿਆਂ ਭੇਖਾਂ ਦਾ ਮੁੱਢ ਹੈ ਗ੍ਰਸਥ। ਤੇ ਗ੍ਰਸਥ ਧਰਮ ਦੀ ਪਰਮਾਤਮਾ ਜੀ ਨੇ, ਪਰਮੇਸ਼ਰ ਜੀ ਨੇ, ਵਾਹਿਗੁਰੂ ਜੀ ਨੇ ਇੱਕ ਮਰਿਆਦਾ ਬਣਾਈ ਹੈ। ਜਿਸ ਬੱਚੀ ਨੂੰ ਮਾਤਾ ਪਿਤਾ ਜਿਹੜਾ ਵਰ ਦੇ ਦੇਣ, ਜਿਸ ਵਰ ਦੇ ਲੜਲਾ ਦੇਣ, ਜਿਸ ਦਾ ਪੱਲਾ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਫੜਾ ਦਿੱਤਾ ਜਾਵੇ। ਤੇ ਰਾਗੀ ਸਿੰਘ ਗਾਇਨ ਕਰਦੇ ਨੇ ਨਾ, ਹੱਬੇ ਸਾਕ ਕੁੜਾਵੇ ਡਿੱਠੇ ਤੋ ਪੱਲੇ ਤੈਡੈ ਲਾਗੀ। ਜਿਸ ਦਾ ਪੱਲਾ ਪਿਤਾ ਨੇ ਫੜਾ ਦਿੱਤਾ ਹੈ, ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਜਿਸ ਦਾ ਪੱਲਾ ਫੜ ਲਿਆ, ਮਨ ਬਾਣੀ ਸਰੀਰ ਕਰਕੇ ਤਿਸ ਪਤੀ ਦੀ ਸਦਾ ਵਫ਼ਾਦਾਰ ਬਣ ਕੇ ਰਹਿਣਾ ਹੈ। ਇਸੇ ਪ੍ਰਕਾਰ ਪਤੀ ਨੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜਿਸ ਦੀਆਂ ਪਰਿਕਰਮਾ ਕਰਕੇ ਸਤਿਗੁਰੂ ਜੀ ਦੀਆਂ ਤੇ ਪੱਲਾ ਫੜਾ ਕੇ ਜਿਸ ਬੀਬੀ ਦੇ ਨਾਲ ਚਾਰ ਲਾਵਾਂ ਲਈਆਂ ਨੇ, ਮਨ ਬਾਣੀ ਸਰੀਰ ਕਰਕੇ ਤਿਸ ਦੇ ਵਫ਼ਾਦਾਰ ਬਣ ਕਰਕੇ ਰਹਿਣਾ। ਪਤੀ ਸਤੀ ਵਾਲਾ ਜਿਹੜਾ ਜੀਵਨ ਸਤਿਗੁਰੂ ਜੀ ਦੀ ਮਰਿਆਦਾ ਵਾਲਾ ਹੈ, ਉਹ ਚੜ੍ਹਦੀ

तो झूठ ते झूठ ने जीवन बिगाड़ देते, फैशन प्रस्ती ने जीवन बिगाड़ देते, चस्के खोरिया ने जीवन बिगाड़ देते, चमक दमक ने जीवन बिगाड़ देते। इसे प्रकार जिवें जिवें चमक दमक वधी, मन की चंचलताई वधी, ते जीवन दे विच गिरावट आ गई। जिहड़ियां ते सतियां सील संजम प्रिय आग्या मानै, तिस नारी कौ दुख न जमानै। ते सतगुरु सच्चे पातशाह जी ने धन सती दरग है परवानिया कह करके सन्मान दे दिता है। इसे प्रकार रहरास साहब जी गुरसिख माई भाई ने ताप पढ़ते हो ना, जिन्हां ने इस मर्यादा नूं बिगाड़ दिता, जीवन नीवे पद्धर दा कर लिया, खसम विसार रहे ते कमजात। सतगुरु सच्चे पातशाह जी ने प्रताख इस्त्री नूं भी जो खसम नूं विसार देवे कमजात आखिया। इसे प्रकार खसम वाहिगुरु जी नूं विसार देवे इस नूं कमजात आखिया। सतगुरु जी ने जे सुलखणी आखिया आचार वाली नूं, ते साध संगत जी दुराचार वाली नूं कुलखणी भी आखिया। जे सुहागण दा दर्जा दिता है ते नीवे जीवन वाली नूं इसे प्रकार दुहागण दा दर्जा भी दिता है, छुट्टण दा दर्जा भी दिता है। सतगुरु सच्चे पातशाह जी हुण जीवन दी मर्यादा नूं समझाउंदे ने, भाई जो इस्त्री अते पुरख ग्रस्त दी मर्यादा दे विच रहिंदे ने, जो ग्रस्त सारिया वर्ण आश्रमा दा मुढ़ है, सबना दा आधार है, सारे वर्ण आश्रम जिस दे विचो पैदा हुंदे ने, जे ता इस्त्री भरता दी आग्या दे विच चले, सील संजम प्रिय आग्या मानै वाला जे करता जीवन है, फिर ते चढ़दी कला दे नाल जीवन बतीत हुंदा है। पर खुआरी कदों हुंदी है, जदों बीबी नूं भरम पै जावे कि पराए पुरख दे पासों मैनूं धन बहुता मिल सकदा है, उस दे पासो मैनूं सुख बहुता मिल सकदा है, उस दे नाल स्नेह लगा लवां मेरा जीवन सुखी हो सकदा है। जो पति दे हुंदिया भी इस प्रकार नीवे जीवन नूं धारण कर लैंदी है, जिस दे मन विच भरम पै गया फलाने पुरख दी कमाई दा सुख माणांगी, उस तो धन लै करके सुख माणांगी, ते आप जी बचन करदे ने भादों दा महीना की है, भादोए दूसरे पुरख दे परथाए मन दे विच भाओ प्यार पैदा हो जाना, ऐसी द्वैत मन विच उपज जानी, भरम भुलाणिया। जदों इस प्रकार दा भरम मन विच पै गया ना, ते जिहड़ी इस्त्री है फिर भरम विच पै करके भुल जांदी है, फिर अपने पति नूं छड के दूजे पुरख दे नाल हेत लगा लैंदी है। साध संगत जी अज ते पाप दी क्रिया ऐसी होई है, दो चार बंदे हर हफ्ते मरदे ही ने, जिन्हां दीआं इस्त्रियां ने पर पुरखां दे नाल नेह ला लिया। साध संगत जी इस प्रकार पर पुरख दे नाल मिल करके किन्नियां ने पतियां नूं मार दिता, किन्नियां ने सस सहुरे नूं, किन्नियां ने अपने पुत्रां तक नूं मार दिता पर पुरखां दे मोह करके। ਇਹ ਮਨ ਦੇ ਵਿੱਚ ਕੇਵਲ ਤਾਂ ਕੇਵਲ ਭਰਮ ਹੈ, ਉਸ ਤੋਂ ਸੁੱਖ ਮਿਲੇਗਾ? ਸੁੱਖ ਤੇ ਨਹੀਂ ਮਿਲਿਆ, ਜੇਲਾਂ ਕੈਦਾਂ ਬਰਬਾਦੀ ਤੇ ਕਲੰਕ ਜ਼ਰੂਰ ਬਹੁਤੀਆਂ ਨੂੰ ਮਿਲ ਗਿਆ। ਹਜ਼ੂਰ ਬਚਨ ਕਰਨਾ ਕਰਦੇ ਨੇ ਭਾਈ, ਜਦੋਂ ਮਨ ਵਿੱਚ ਭਰਮ ਪੈ ਗਿਆ ਦੂਜੇ ਤੋਂ ਸੁੱਖ ਮਿਲੇਗਾ, ਇਸੇ ਪ੍ਰਕਾਰ ਦ੍ਵੈਤ ਭਾਵਨਾ ਪੈਦਾ ਹੋ ਗਈ, ਦੂਜੇ ਦੇ ਨਾਲ ਸਨੇਹ ਲਗਾ ਲੈਣਾ ਕੀਤਾ, ਭਾਈ ਫਿਰ ਉਹ ਦੁਹਾਗਣਾ ਸਦਾਉਂਦੀਆਂ ਨੇ, ਉਹ ਕੁਲੱਖਣੀਆਂ ਸਦਾਉਂਦੀਆਂ ਨੇ। ਨਾ ਸੋ ਹੈ 32 ਲੱਖਣਾ, ਭਾਵੇਂ 32 ਸ਼ੁਭ ਲੱਖਣ ਵੀ ਉਹਨਾਂ ਦੇ ਜੀਵਨ ਵਿੱਚ ਮੌਜੂਦ ਹੋਣ, ਪਰ ਜੇ ਭਰਤਾ ਦੀ ਵਫਾਦਾਰ ਨਹੀਂ, ਲੱਖ ਸਿੰਗਾਰ ਬਣਾਇਆ, ਲੱਖਾਂ ਪ੍ਰਕਾਰ ਦੇ ਸ਼ਿੰਗਾਰ ਦੇਹੀ ਦੇ ਉੱਪਰ ਬਣਾਵਣਾ ਕਰੇ, ਮਿੱਡੀਆਂ ਨੂੰ ਗੁੰਦਣਾ ਕਰੇ, 16 ਸ਼ਿੰਗਾਰ ਸਰੀਰ ਦੇ ਕਰਨਾ ਕਰੇ, ਦੰਦਾਸਾ ਮਲਣਾ ਕਰੇ, ਸੋਹਣੇ ਬਸਤਰ ਪਹਿਨਣਾ ਕਰੇ, ਖੁਸ਼ਬੂਈਆਂ ਲਗਾਵਣਾ ਕਰੇ, ਚੰਗੇ ਭੋਜਨ ਪਦਾਰਥਾਂ ਨੂੰ ਬਣਾਉਣਾ ਕਰੇ, ਚੰਗੇ ਵਸਤਰਾਂ ਨੂੰ ਪਹਿਨਣਾ ਕਰੇ, ਇਸੇ ਤਰੀਕੇ ਦੇ ਨਾਲ ਜਿਤਨੇ ਸ਼ਿੰਗਾਰ ਬਣਾਏ ਜਾ ਸਕਦੇ ਨੇ ਬਹੁਤਿਆਂ ਨੂੰ ਬਣਾਵਣਾ ਕਰੇ। ਪਰ ਭਰਤਾ ਦੀ ਚਹੇਤੀ ਨਾ ਹੋਣੇ ਕਰਕੇ, ਭਰਤਾ ਦੇ ਨਾਲ ਸਨੇਹ ਨਾ ਹੋਣੇ ਕਰਕੇ, ਪਤੀ ਦੀ ਵਫ਼ਾਦਾਰ ਨਾ ਹੋਣੇ ਕਰਕੇ, ਇਹ ਸ਼ਿੰਗਾਰਾ ਰੂਪੀ ਕੀਤਾ ਹੋਇਆ ਜਿਹੜਾ ਕਾਰਜ ਹੈ, ਇਹ ਕਿਸੇ ਕੰਮ ਨਹੀਂ। ਦੁਹਾਗਣੀ ਸਦਾਉਂਦੀ ਹੈ, ਦੁਨੀਆਂ ਦੇ ਅੰਦਰ ਕੁਲੱਖਣੀ ਸਦਾਉਂਦੀ ਹੈ, ਨਾਨਕਿਆਂ ਨੂੰ ਵੀ ਉਲਾਂਭਾ, ਦਾਦਕਿਆਂ ਨੂੰ ਵੀ ਉਲਾਂਭਾ, ਪੇਕਿਆਂ ਨੂੰ ਵੀ ਉਲਾਂਭਾ, ਸਹੁਰਿਆਂ ਨੂੰ ਉਲਾਂਭਾ। ਪੇਕਿਆਂ ਨੂੰ ਉਲਾਂਭਾ, ਤੁਹਾਡੀ ਧੀ ਚੰਗੀ ਨਹੀਂ, ਸਹੁਰਿਆਂ ਨੂੰ ਉਲਾਂਭਾ, ਤੁਹਾਡੀ ਨੂੰਹ ਚੰਗੀ ਨਹੀਂ, ਇਸੇ ਪ੍ਰਕਾਰ ਨਾਨਕਿਆਂ ਨੂੰ ਉਲਾਂਭਾ, ਤੁਹਾਡੀ ਦੋਹਤੀ ਚੰਗੀ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਉਹ ਇਸਤਰੀ ਲੱਖਾਂ ਸ਼ਿੰਗਾਰ ਕਰ ਲਵੇ, ਪਰ ਜੇ ਆਚਰਣ ਨੀਵੇਂ, ਜੇ ਇਸ ਪ੍ਰਕਾਰ ਮਨ ਦੇ ਵਿੱਚ ਖੋਟਦਾਈ ਹੈ, ਜੀਵਨ ਜੇ ਨੀਵੇਂ ਪੱਧਰ ਦਾ ਹੈ, ਤੇ ਲੱਖਾਂ ਕੀਤੇ ਹੋਏ ਸ਼ਿੰਗਾਰ ਕਿਸੇ ਕੰਮ ਨਹੀਂ, ਉਹ ਦੁਹਾਗਣ ਅਤੇ ਛੁੱਟਣ ਸਦਵਾਉਂਦੀ ਹੈ।
ਇਸ ਪ੍ਰਕਾਰ ਸਾਧ ਸੰਗਤ ਜੀ ਸਾਰੀ ਮਨੁੱਖਤਾ ਦੇ ਸਾਰੇ ਪੰਥਾਂ ਦੇ ਸਾਰੇ ਭੇਖਾਂ ਦੇ ਆਧਾਰ ਗ੍ਰਸਥ ਧਰਮ ਦੀ ਮਰਿਆਦਾ ਦੀ ਉਦਾਹਰਣ ਦੇ ਕਰਕੇ ਸਤਿਗੁਰੂ ਸੱਚੇ

0: ਪਾਤਸ਼ਾਹ ਜੀ ਬਚਨ ਕਰਦੇ ਨੇ, ਸ਼ੁਰੂ ਤੋਂ ਪੜ੍ਹਦੇ ਹੋ ਜੀ।
1: ਪਰਮ ਭੁਲਾਣੀਆ,
0: ਇਸੇ ਪ੍ਰਕਾਰ ਭਾਈ ਪਤਨੀ ਕੌਣ ਹੈ? ਜੀਵ ਇਸਤਰੀ, ਤੇ ਪਤੀ ਕੌਣ ਹੈ? ਪਰਮਾਤਮਾ। ਪਰਮਾਤਮਾ ਅਕਾਲ ਪੁਰਖ ਜੀ ਸੱਚ ਸਭਨਾ ਕਾ ਖਸਮ ਹੈ, ਸਭਨਾ ਦਾ ਮਾਲਕ, ਸਭਨਾ ਦਾ ਪਤੀ, ਸਭਨਾ ਦਾ ਭਰਤਾ ਹੈ। ਸਾਰੀਆਂ ਦੀ ਆਤਮਾ ਅਰਥਾਤ ਜਗਿਆਸੂ ਰੂਪ ਇਸਤਰੀਆਂ ਉਸ ਭਰਤੇ ਦੀਆਂ ਹੀ ਇਸਤਰੀਆਂ ਨੇ ਨਾ। ਸੋ ਇਸ ਪ੍ਰਕਾਰ ਸਤਿਗੁਰੂ ਜੀ ਬਚਨ ਕਰਦੇ ਨੇ, ਜਿਹਨਾਂ ਜਗਿਆਸੂ ਰੂਪ ਇਸਤਰੀਆਂ ਦੇ ਮਨ ਦੇ ਅੰਦਰ ਭਾਦੋਏ, ਭਾਦਰੋ ਦੇ ਮਹੀਨੇ ਦੁਆਰਾ ਉਪਦੇਸ਼ ਕਰਦੇ ਨੇ, ਭਾਦੋਏ ਦੂਸਰੇ ਦੇ ਪ੍ਰਥਾਏ ਮਨ ਦੇ ਵਿੱਚ ਭਾਵ ਉਤਪੰਨ ਹੋ ਗਿਆ, ਦੋਏ ਦੁਐਤ ਭਾਵਨਾ ਪੈਦਾ ਹੋ ਗਈ, ਭਰਮ ਭੁਲਾਣੀਆ ਉਹ ਜਗਿਆਸੂ ਰੂਪ ਇਸਤਰੀਆਂ ਨਾ ਫਿਰ ਭਰਮਾਂ ਦੇ ਵਿੱਚ ਪੈ ਕਰਕੇ ਭੁੱਲ ਗਈਆਂ। ਹਿੱਤ ਕਰਨਾ ਸੀ, ਪਿਆਰ ਕਰਨਾ ਸੀ ਵਾਹਿਗੁਰੂ ਜੀ ਦੇ ਨਾਲ, ਬੰਦਗੀ ਕਰਨੀ ਸੀ ਵਾਹਿਗੁਰੂ ਜੀ ਦੀ, ਸਿਮਰਨ ਕਰਨਾ ਸੀ ਵਾਹਿਗੁਰੂ ਜੀ ਦਾ, ਭਜਨ ਕਰਨਾ ਸੀ ਵਾਹਿਗੁਰੂ ਜੀ ਦਾ, ਤਨ ਮਨ ਧਨ ਸਭ ਸੌਂਪ ਗੁਰ ਕਉ ਹੁਕਮ ਮੰਨਿਆ ਪਾਈਐ। ਸਤਿਗੁਰੂ ਜੀ ਦੇ ਉਪਦੇਸ਼ ਦੁਆਰਾ ਤਨ ਮਨ ਧਨ ਅਰਪਣ ਕਰਕੇ ਪ੍ਰਾਪਤ ਕਰਨਾ ਸੀ ਪਤੀ ਪਰਮੇਸ਼ਰ ਜੀ ਨੂੰ, ਪਰ ਜਦੋਂ ਮਨ ਵਿੱਚ ਭਰਮ ਪੈ ਗਿਆ ਭੁੱਲ ਗਈਆਂ ਨਾ, ਫਿਰ ਦੂਜਾ ਲੱਗਾ ਹੇਤ, ਦੂਜਿਆਂ ਦੇ ਪ੍ਰਥਾਏ ਮਨ ਦੇ ਵਿੱਚ ਹਿੱਤ ਲੱਗ ਗਿਆ। ਕਿਸੇ ਦੇ ਮਨ ਵਿੱਚ ਮੜੀਆਂ ਦਾ ਹਿੱਤ ਲੱਗ ਗਿਆ, ਕਿਸੇ ਦੇ ਮਨ ਵਿੱਚ ਮੱਟਾਂ ਦਾ, ਕਿਸੇ ਦੇ ਮਨ ਵਿੱਚ ਦੇਵੀਆਂ ਦਾ, ਕਿਸੇ ਦੇ ਮਨ ਵਿੱਚ ਦੇਵਤਿਆਂ ਦਾ, ਕਿਸੇ ਦੇ ਮਨ ਵਿੱਚ ਦੰਬੀਆਂ ਦੇ ਪਖੰਡੀਆਂ ਦਾ ਹਿੱਤ ਲੱਗ ਗਿਆ। ਫਲਾਣੇ ਡੇਰੇਦਾਰ ਦੇ ਕੋਲੋਂ ਜਾ ਕੇ ਕੰਨ ਵਿੱਚ ਮੰਤਰ ਲੈ ਲਈਏ ਤੇ ਜੀਵਨ ਸੁਖੀ ਹੋ ਜਾਵੇਗਾ। ਫਲਾਣੇ ਸਾਧੂ ਦੇ ਜੋ ਅਖੌਤੀ ਹੈ, ਦੰਬੀ ਹੈ, ਪਖੰਡੀ ਹੈ, ਗੁਫਾਵਾਂ ਦੇ ਵਿੱਚ ਤੇ ਪਾਪ ਕਰਦਾ, ਪਰ ਨਾਮ ਦੇ ਨਾਲ ਸਾਧੂ ਲਾ ਲਿਆ, ਨਾਮ ਦੇ ਨਾਲ ਸੰਤ ਲਗਾ ਲਿਆ, ਵੱਡੀਆਂ ਵੱਡੀਆਂ ਬਿਲਡਿੰਗਾਂ ਦੀਆਂ ਉਸਾਰੀਆਂ ਦੇਖ ਕੇ, ਮਾਇਆ ਦਾ ਚਮਤਕਾਰਾਂ ਦੇਖ ਕਰਕੇ ਭਰਮ ਭੁਲਾਣੀਆ, ਭਰਮਾਂ ਵਿੱਚ ਪਈਆਂ ਜਗਿਆਸੂ ਇਸਤਰੀਆਂ ਭੁੱਲ ਗਈਆਂ। ਇਹ ਡੇਰਾ ਬੜਾ ਵੱਡਾ, ਇਹ ਸਾਧੂ ਵੀ ਸ਼ਾਇਦ ਵੱਡਾ ਹੀ ਹੋਵੇਗਾ, ਇਸ ਦੀ ਕਮਾਈ ਵੀ ਸ਼ਾਇਦ ਵੱਡੀ ਹੋਵੇਗੀ। ਇਸ ਪ੍ਰਕਾਰ ਵਾਹਿਗੁਰੂ ਜੀ ਦੀ ਬੰਦਗੀ ਛੱਡ ਕੇ ਤੇ ਦੂਜਿਆਂ ਦੇ ਨਾਲ ਹੇਤ ਲਗਾ ਲਿਆ, ਦੂਜਾ ਦੁਐਤ ਭਾਵਨਾ ਮਨ ਵਿੱਚ ਆ ਗਈ, ਪਰਮੇਸ਼ਰ ਜੀ ਤੋਂ ਭਰੋਸਾ ਗਵਾ ਲਿਆ। ਦਸ ਵਸਤੂ ਲੈ ਪਾਸ਼ਾ ਪਾਵੈ, ਏਕ ਵਸਤ ਕਾਰਨ ਵਿਖੋਟ ਗਵਾਵੈ, ਏਕ ਪੀਨਾ ਦੇ ਦਸ ਪੀਹਰ ਲੇ ਤਉ ਮੂੜਾ ਕਹੋ ਕਹਾ ਕਰੇ। ਬਹੁਤ ਦਾਤਾਂ ਜ਼ਿੰਦਗੀ ਭਰ ਸਤਿਗੁਰੂ ਜੀ ਦੇ ਦਰ ਤੋਂ ਲਈਆਂ, ਕਿਧਰੇ ਕਰਮਾਂ ਵਿੱਚ ਖਟਿਆਈ ਹੋਣੇ ਕਰਕੇ ਇੱਕ ਵਸਤੂ ਨਾ ਮਿਲੀ, ਤੇ ਸਤਿਗੁਰੂ ਜੀ ਵਿੱਚ ਦੋਸ਼ ਆਰੋਪਣ ਕਰਕੇ ਦੂਜੇ ਦਾ ਜਾ ਕਰਕੇ ਲੜ ਫੜ ਲਿਆ, ਦੂਜੇ ਦਾ ਜਾ ਕਰਕੇ ਦਰ ਮੰਨ ਲਿਆ। ਸਤਿਗੁਰੂ ਜੀ ਬਚਨ ਕਰਦੇ ਨੇ, ਇਸ ਪ੍ਰਕਾਰ ਜਿਨ੍ਹਾਂ ਨੇ ਇੱਕ ਪਤੀ ਪਰਮੇਸ਼ਰ ਵਾਹਿਗੁਰੂ ਜੀ ਦੀ ਬੰਦਗੀ ਛੱਡ ਕੇ ਦੂਜਿਆਂ ਦੇ ਨਾਲ ਹਿੱਤ ਲਾ ਲਿਆ, ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਉਂਦੇ ਨੇ ਨਾ, ਸਤਿਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ, ਮਨਮੁਖ ਲੋਕ ਜਾ ਕੇ ਬੰਦਿਆਂ ਦੇ ਬੰਦੇ, ਬੰਦਿਆਂ ਦੇ ਗੁਲਾਮ, ਬੰਦਿਆਂ ਦੇ ਦਾਸ ਬਣਦੇ ਨੇ ਪੂਰੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਛੱਡ ਕੇ। ਇਸ ਪ੍ਰਕਾਰ ਵਾਹਿਗੁਰੂ ਜੀ ਦਾ ਸਿਮਰਨ ਭਜਨ ਬੰਦਗੀ ਜੋ ਗੁਰਾਂ ਦੁਆਰਾ ਕਰਨੀ ਸੀ ਇਸ ਨੂੰ ਛੱਡ ਕੇ, ਜਿਨ੍ਹਾਂ ਨੇ ਦੁਐਤ ਭਾਵਨਾ ਕਰਕੇ ਦੂਜਿਆਂ ਵਿੱਚ ਮਨ ਦਾ ਸਨੇਹ ਪਿਆਰ ਲਗਾ ਲਿਆ ਹੈ, ਭਾਈ ਉਹਨਾਂ ਨੇ ਸਾਧਨਾ ਰੂਪੀ ਚਾਹੇ ਲੱਖਾਂ ਸ਼ਿੰਗਾਰ ਬਣਾ ਲਏ ਹੋਣ, ਤ੍ਰਾਟਕ ਸਾਧਨ ਸਾਧ ਲਏ ਹੋਣ, 68 ਤੀਰਥਾਂ ਦੇ ਇਸ਼ਨਾਨ ਕਰ ਲਏ ਹੋਣ, ਧੋਤੀ ਨੇਤੀ ਨਿਓਲੀ ਕਰਮ ਕਰ ਲਏ ਹੋਣ, ਇਸੇ ਪ੍ਰਕਾਰ ਸਮਦਮ ਸਾਧਨ ਕਰ ਲਏ ਹੋਣ, ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਇੱਕ ਸ਼ਿੰਗਾਰ ਇੱਕ ਸਾਧਨ ਤੇ ਗਿਣ ਕੇ ਕੀ ਦੱਸੀਏ, ਲੱਖਾਂ ਹੀ ਸਾਧਨਾ ਰੂਪੀ ਸ਼ਿੰਗਾਰ ਚਾਹੇ ਉਹਨਾਂ ਨੇ ਬਣਾ ਲਏ ਹੋਣ, ਉਹ ਲੱਖਾਂ ਕੀਤੇ ਹੋਏ ਸਾਧਨ, ਕੀਤੇ ਹੋਏ ਕਰਮ ਕਾਂਡਾਂ ਦੇ ਸ਼ਿੰਗਾਰ ਕਿਸੇ ਕੰਮ ਨਹੀਂ ਜਦੋਂ ਜਗਿਆਸੂ ਰੂਪ ਇਸਤਰੀ ਪਤੀ ਪਰਮੇਸ਼ਰ ਜੀ ਦੀ ਵਫਾਦਾਰੀ ਨਾ ਰਹੀ। ਸਾਧ ਸੰਗਤ ਜੀ, ਇਸਤਰੀ ਬੇਅੰਤ ਸ਼ਿੰਗਾਰ ਕਰਦੀ ਹੋਵੇ, ਸੁਹੱਪਣ ਵਾਲੀ ਹੋਵੇ, ਉੱਚੇ ਖਾਨਦਾਨ ਵਾਲੀ ਹੋਵੇ, ਬੜੇ ਵਿਅੰਜਨ ਬਣਾਉਣੇ ਜਾਣਦੀ ਹੋਵੇ, ਹੱਥਾਂ ਦੀ ਸੁਗੜ ਹੋਵੇ, ਇਸ ਪ੍ਰਕਾਰ ਕਸੀਦਾ ਸਲਾਈ ਕਢਾਈ ਕੱਢਣਾ ਜਾਣਦੀ ਹੋਵੇ, 36 ਗੁਣ ਹੋਣ, 32 ਲੱਛਣ ਹੋਣ, ਲੱਖਾਂ ਸ਼ਿੰਗਾਰ ਹੋਣ, ਪਰ ਕੇਵਲ ਤਾਂ ਕੇਵਲ ਇੰਨਾ ਕੁ ਪਤਾ ਲੱਗ ਜਾਵੇ ਜੀਵਨ ਵਿੱਚ ਨੀਵਾਂਪਨ ਹੈ, ਕਰੈਕਟਰ ਥੋੜਾ ਢਿੱਲਾ ਹੈ। ਸਾਧ ਸੰਗਤ ਜੀ, ਲੱਖਾਂ ਸ਼ਿੰਗਾਰ ਮਿੱਟੀ ਹੋ ਜਾਂਦੇ ਨੇ ਨਾ ਕਿਸੇ ਕੰਮ ਨਹੀਂ ਜਦੋਂ ਉਂਗਲ ਕਰੈਕਟਰ ਤੇ ਉੱਠ ਗਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਭਾਈ ਵਾਹਿਗੁਰੂ ਜੀ ਦਾ ਦਰ ਛੱਡ ਕੇ, ਵਾਹਿਗੁਰੂ ਜੀ ਦੀ ਬੰਦਗੀ ਛੱਡ ਕੇ ਕਿਸੇ ਦੂਜੇ ਦੀ ਜਾ ਕੇ ਬੰਦਗੀ ਕਰਨੀ, ਇਹ ਆਚਰਣ ਤੋਂ ਗਿਰ ਜਾਣਾ, ਇਹ ਕਰੈਕਟਰ ਤੋਂ ਡਿੱਗ ਜਾਣਾ, ਆਚਾਰ ਤੋਂ ਡਿੱਗ ਜਾਣਾ। ਜਿਸ ਦਾ ਕਰੈਕਟਰ ਨਹੀਂ, ਜਿਸ ਦਾ ਆਚਾਰ ਨਹੀਂ, ਉਸ ਦਾ ਦੁਨੀਆਂ ਦੇ ਅੰਦਰ ਕੁਛ ਵੀ ਨਹੀਂ। ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਬਚਨ ਕਰਿਆ ਕਰਦੇ ਸਨ, ਜੇ ਧਨ ਚਲਿਆ ਗਿਆ ਤੇ ਸਮਝੋ ਕੁਛ ਨਹੀਂ ਗਿਆ, ਫਿਰ ਆ ਜਾਵੇਗਾ, ਫਿਰ ਕਮਾਇਆ ਜਾ ਸਕਦਾ ਹੈ। ਜੇ ਸਿਹਤ ਗਈ ਤੇ ਸਮਝੋ ਕੁਛ ਗਿਆ ਹੈ, ਕਿਉਂਕਿ ਜਦੋਂ ਤੱਕ ਸਿਹਤ ਹੈ ਉਦੋਂ ਤੱਕ ਬਾਣੀ ਪੜ੍ਹੀ ਜਾਵੇਗੀ, ਉਦੋਂ ਤੱਕ ਅੰਮ੍ਰਿਤ ਵੇਲੇ ਉੱਠਿਆ ਜਾਵੇਗਾ, ਚੌਂਕੜਾ ਉਦੋਂ ਤੱਕ ਹੀ ਲੱਗੇਗਾ, ਸੇਵਾ ਉਦੋਂ ਤੱਕ ਹੀ ਭੱਜ ਨੱਠ ਕੇ ਹੋਵੇਗੀ। ਜੇ ਸਿਹਤ ਨਹੀਂ ਨਾ ਅੰਮ੍ਰਿਤ ਵੇਲਾ ਸਾਂਭਿਆ ਜਾਣਾ, ਨਾ ਚੌਂਕੜੇ ਲੱਗਣੇ, ਨਾ ਹੱਥੀਂ ਸੇਵਾ ਹੋਣੀ ਹੈ। ਇਸ ਕਰਕੇ ਜੇ ਸਿਹਤ ਗਈ ਤੇ ਸਮਝੋ ਕੁਛ ਗਿਆ, ਪਰ ਜਿਸ ਦਾ ਕਿਰਦਾਰ ਚੱਲਿਆ ਗਿਆ, ਜਿਸ ਦਾ ਕਰੈਕਟਰ ਚੱਲਿਆ ਗਿਆ, ਫਿਰ ਸਮਝੋ ਸਭ ਕੁਛ ਹੀ ਚੱਲਿਆ ਗਿਆ, ਬਾਕੀ ਬਚਿਆ ਹੀ ਕੁਛ ਨਹੀਂ। ਇਹ ਇਸਤਰੀ ਦੇ ਉੱਪਰ ਵੀ ਨਿਯਮ ਲਾਗੂ ਹੁੰਦਾ ਤੇ ਪੁਰਖ ਉੱਪਰ ਵੀ ਹੁੰਦਾ ਹੈ, ਮਰਿਆਦਾ ਦੋਵਾਂ ਵਾਸਤੇ ਬਰਾਬਰ ਹੈ। ਇਸੇ ਪ੍ਰਕਾਰ ਇਹ ਨਿਯਮ ਬੰਦਗੀ ਕਰਨ ਵਾਲਿਆਂ ਦੇ ਉੱਪਰ ਲਾਗੂ ਹੁੰਦਾ। ਜੇ ਕਰੈਕਟਰ ਚੱਲਿਆ ਗਿਆ, ਇੱਕ ਨੂੰ ਛੱਡ ਕੇ ਦੂਜੇ ਤੀਜੇ ਦਾ ਭਾਵ ਮਨ ਵਿੱਚ ਆ ਗਿਆ, ਤੇ ਸਮਝੋ ਬਾਕੀ ਬਚਿਆ ਹੀ ਕੁਛ ਨਹੀਂ, ਫਿਰ ਸਭ ਕੁਛ ਹੀ ਚੱਲਿਆ ਗਿਆ। ਜੋ ਇੱਕ ਦੀ ਵਫਾਦਾਰ ਹੈ ਸਤੀ, ਉਹੀ ਉਹ ਸਦਵਾ ਸਕਦੀ ਹੈ, ਤੇ ਜੋ ਇੱਕ ਦਾ ਉਪਾਸ਼ਕ ਹੈ ਭਗਤ ਅਨਨ ਸਿੱਖ, ਉਹੀ ਉਹ ਅਖਵਾ ਸਕਦਾ ਹੈ। ਜੋ ਆਪਣੇ ਪਤੀ ਦੀ ਵਫਾਦਾਰ ਨਹੀਂ, ਉਹ ਸਤੀ ਸਵਿਤਰੀ ਨਹੀਂ ਸਦਵਾ ਸਕਦੀ। ਜੋ ਇੱਕ ਪਰਮੇਸ਼ਰ ਜੀ ਦੇ ਉੱਪਰ ਨਿਸ਼ਚਾ ਦ੍ਰਿੜ ਰੱਖਣ ਵਾਲਾ ਨਹੀਂ, ਉਹ ਪਰਮੇਸ਼ਰ ਜੀ ਦਾ ਭਗਤ ਨਹੀਂ ਸਦਵਾ ਸਕਦਾ। ਉਹ ਵਿਭਿਚਾਰੀ ਹੈ, ਉਹ ਆਚਰਣ ਤੋਂ ਡਿੱਗਿਆ ਹੋਇਆ, ਉਹ ਕੱਚੇ ਨਿਸ਼ਚੇ ਵਾਲਾ ਹੈ। ਤੇ ਫਿਰ ਅਕਸਰ ਬਜ਼ੁਰਗ ਕਹਿ ਦਿੰਦੇ ਨੇ, ਨਾ ਇਸ ਦਾ ਕੋਈ ਦੀਨ, ਨਾ ਇਸ ਦਾ ਕੋਈ ਧਰਮ, ਕਹਿ ਦਿੰਦੇ ਨੇ ਇਹ ਕਿਸੇ ਘੜੇ ਦਾ ਢੱਕਣ ਨਹੀਂ, ਕੱਲ ਕਿਧਰੇ ਹੋਰ ਮੱਥੇ ਟੇਕਦਾ ਸੀ, ਅੱਜ ਹੋਰ ਟੇਕਦਾ ਤੇ ਕੱਲ ਨੂੰ ਕਿਧਰੇ ਹੋਰ ਚੱਲਿਆ ਜਾਵੇਗਾ, ਉਸ ਦਾ ਕੋਈ ਵਿਸ਼ਵਾਸ ਨਹੀਂ ਕਰਦਾ। ਕਹਿੰਦੇ ਭਾਈ ਤੂੰ ਗੁਰੂ ਪੀਰ ਵਾਲਾ ਹੀ ਨਹੀਂ, ਤੂੰ ਇਹ ਕਿਸੇ ਇੱਕ ਦਾ ਬਣਿਆ ਹੀ ਨਹੀਂ, ਤੇਰਾ ਕਾਹਦਾ ਭਰੋਸਾ ਕਰਨਾ ਹੈ। ਹਜ਼ੂਰ ਬਚਨ ਕਰਦੇ ਨੇ, ਉਹ ਲੱਖਾਂ ਸਾਧਨਾਂ ਦੇ ਸ਼ਿੰਗਾਰ ਕਰ ਲਵੇ, ਪਰ ਜੇ ਇੱਕ ਦਾ ਲੜ ਨਹੀਂ ਫੜਿਆ, ਇੱਕ ਦੀ ਬੰਦਗੀ ਨਹੀਂ ਕੀਤੀ, ਤੇ ਲੱਖਾਂ ਸਾਧਨਾਂ ਦੇ ਕੀਤੇ ਸ਼ਿੰਗਾਰ ਕਿਸੇ ਕੰਮ ਨਹੀਂ ਹਨ। ਜਿਸ ਸਰੀਰ ਨੂੰ ਆਪਣਾ ਸਮਝ ਸਮਝ ਕੇ ਪਾਲਿਆ, ਜਿਨ੍ਹਾਂ ਸੰਬੰਧੀਆਂ ਦੇ ਨਾਲ ਬਹੁਤਾ ਹਿੱਤ ਕੀਤਾ, ਜਿਤ ਦਿਨ ਇਹ ਸਰੀਰ ਬਿਨਸ ਜਾਵੇਗਾ, ਜਿਸ ਦਿਨ ਮੌਤ ਕਾਲ ਦਾ ਸਮਾਂ ਆ
1: ਬਣੇਗਾ,
0: ਫਿਰ ਸਾਰੇ ਜਿਹੜੇ ਸੰਬੰਧੀ ਨੇ ਨਾ, ਉਹ ਵੀ ਪ੍ਰੇਤ ਪ੍ਰੇਤ ਕਹਿ ਕਰਕੇ ਸਾਥ ਛੱਡ ਦਿੰਦੇ ਨੇ। ਘਰ ਕੀ ਨਾਰ, ਜਿਹੜੀ ਘਰ ਵਾਲੀ ਇਸਤਰੀ ਏ, ਬਹੁਤ ਹਿੱਤ ਜਾਸਿਓ ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ, ਇਹ ਬਿਦ ਕੋ ਵਿਵਹਾਰ ਬਣਿਓ ਹੈ, ਜਾਸਿਓ ਨੇਹ ਲਗਾਇਓ, ਅੰਤ ਬਾਰ ਨਾਨਕ ਬਿਨ ਹਰ ਜੀ ਕੋਉ ਕਾਮ ਨਾ ਆਇਓ। ਅੰਤ ਵੇਲੇ ਭਾਈ ਕਿਸੇ ਨੇ ਕੰਮ ਨਹੀਂ ਆਉਣਾ। ਹਜ਼ੂਰ ਬਚਨ ਕਰਦੇ ਨੇ, ਜਿਸ ਦਿਨ ਇਹ ਦੇਹੀ ਬਿਨਸ ਜਾਵੇਗੀ, ਮ੍ਰਿਤੂ ਕਾਲ ਨੂੰ ਪ੍ਰਾਪਤ ਹੋਵੇਗੀ, ਫਿਰ ਇਸਤਰੀ ਵੀ ਪੁੱਤਰ ਵੀ ਸੰਬੰਧੀ ਵੀ ਪ੍ਰੇਤ ਕਹਿ ਕਰਕੇ ਸਾਥ ਛੱਡ ਦਿੰਦੇ ਨੇ। ਸਾਧ ਸੰਗਤ ਜੀ ਜਿਹੜੇ ਜਾ ਕਰਕੇ ਪੰਡਤਾਂ ਦੇ ਪਾਸੋਂ ਗਤੀਆਂ ਕਰਵਾਉਂਦੇ ਨੇ ਨਾ, ਭਾਵੇਂ ਕਿੱਡਾ ਵੀ ਧਰਮਾਤਮਾ ਤੇ ਸੰਤ ਕਿਉਂ ਨਾ ਚੜ੍ਹਾਈ ਕੀਤਾ ਹੋਵੇ, ਜਦੋਂ ਪੰਡਤ ਗਤੀਆਂ ਕਰਦੇ ਨੇ ਤੇ ਪ੍ਰੇਤ ਸਵਾਹਾ ਕਹਿ ਕਰਕੇ ਗਤੀ ਕਰਦੇ ਨੇ, ਇਹ ਪ੍ਰੇਤ ਬਣ ਗਿਆ ਸੀ, ਇਸ ਦੀ ਇਸ ਪ੍ਰਕਾਰ ਗਤੀ ਹੋਵੇ। ਸਾਧ ਸੰਗਤ ਜੀ ਇਸੇ ਕਰਕੇ ਸਤਿਗੁਰੂ ਜੀ ਨੇ ਮਰਿਆਦਾ ਬਣਾਈਆਂ ਨਾ, ਉਹਨਾਂ ਦੇ ਪਾਸੋਂ ਜਾ ਕਰਕੇ ਗਤੀਆਂ ਨਹੀਂ ਕਰਾਉਂਦੇ ਫਿਰਨਾ, ਜਿਨ੍ਹਾਂ ਦੀ ਆਪਣੀ ਕਲਿਆਣ ਆਪਣੀ ਗਤੀ ਵੀ ਜਿਨ੍ਹਾਂ ਨੂੰ ਪ੍ਰਾਪਤ ਨਹੀਂ ਹੋਣੀ, ਆਪ ਅਵਗਤ ਤੇ ਦੂਜਿਆਂ ਦੀਆਂ ਗਤੀਆਂ ਕਰਦੇ ਫਿਰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਰਿਆਦਾ ਗੁਰਮਤ ਦੇ ਅਨੁਸਾਰ ਬਣਾਵਣਾ ਕੀਤੀ ਏ, ਕਿ ਜੇ ਗੁਰਸਿੱਖ ਚੜ੍ਹਾਈ ਵੀ ਕਰ ਜਾਵੇ ਨਾ, ਸਿੱਖ ਮਰੇ ਤੇ ਕਰੇ ਕੜਾ, ਤਾਂ ਵੀ ਕੜਾਹ ਪ੍ਰਸ਼ਾਦ ਦੀ ਦੇਗ ਕਰਕੇ ਅਰਦਾਸ ਹੀ ਕਰਨੀ ਏ, ਮਹਾਰਾਜ ਜੀਵਨ ਕਾਲ ਵਿੱਚ ਹੋਈਆਂ ਭੁੱਲਾਂ ਦੀ ਖਿਮਾ ਕਿਰਪਾ ਕਰੋ ਆਪਣੇ ਚਰਨਾਂ ਦੇ ਨਾਲ ਲਾ ਕਰਕੇ ਰੱਖਣਾ, ਤੇ ਅਵਗਤ ਤੋਂ ਬਚਾਉਣਾ, ਆਵਾਗਾਉਣ ਦੇ ਚੱਕਰਾਂ ਤੋਂ ਬਚਾਉਣਾ। ਇਸ ਤਰੀਕੇ ਦੇ ਨਾਲ ਇਹ ਸਤਿਗੁਰੂ ਜੀ ਦੀ ਮਰਿਆਦਾ ਹੈ, ਤੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਤੇ ਬਚਨ ਕਰਨਾ ਕਰਦੇ ਨੇ। ਆ ਗਿਆ ਪਾਤਸ਼ਾਹ ਰੀਤ ਚੱਲੀ ਇਹ ਆਈ, ਆ ਗਿਆ ਔਰ ਸੁਣੋ ਮਤ ਲਾਈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਚਨ ਗੁਰ ਬਿਲਾਸ ਪਾਤਸ਼ਾਹੀ ਛੇਵੀਂ ਦੇ ਅੰਦਰ ਨੇ। ਸੋ ਪਾਸ਼ੀ ਰੀਤ ਚੱਲੀ ਇਹ ਆਈ, ਮ੍ਰਿਤਕ ਪਾਤਸ਼ਾਹ ਐਸ ਕਰਾਈ। ਜਿਸ ਵੇਲੇ ਪ੍ਰਾਣੀ ਚੜ੍ਹਾਈ ਕਰ ਜਾਂਦਾ ਤੇ ਇਵੇਂ ਕਰਦੇ ਨੇ, ਗਰੜ ਪੁਰਾਣ ਪੜਾਵਾ ਕੋਉ, ਔਰ ਪੁਰਾਣ ਪੜ੍ਹਨ ਮਤ ਲੋਉ, ਵੇਦ ਪੁਰਾਣ ਆਪ ਸਭ ਮਤ ਲੀਨੇ, ਸਭ ਤੇ ਸਾਰ ਗ੍ਰੰਥ ਜੀ ਗੁਰ ਕੀਨੇ। ਮ੍ਰਿਤਕ ਪਾਤਸ਼ਾਹ ਐਸ ਸੋ ਕਰੀ ਹੈ, ਗੁਰੂ ਗ੍ਰੰਥ ਕਾ ਪਾਠ ਸੋ ਧਰੀ ਹੈ, ਪਾਵਹਿ ਭੋਗ ਰਾਗ ਮਾਲਾ ਪੜ, ਖਿਨਵਹਿ ਪਾਪ ਜਾਹੇ ਤਾਂ ਕੇ ਸੜ, ਕੜਾਹ ਪ੍ਰਸ਼ਾਦ ਤੇ ਨਿਮਿਤ ਕਰਾਵੈ, ਨਰਕ ਕੋ ਸੋ ਮੂਲ ਨਹਿ ਜਾਵੈ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਗੁਰਬਾਣੀ ਦਾ ਪਾਠ ਹੋਵੇ, ਅਰਦਾਸ ਹੋਵੇ, ਇਸ ਪ੍ਰਕਾਰ ਕੜਾਹ ਪ੍ਰਸ਼ਾਦ ਦੀ ਦੇਗ ਕਰਕੇ ਅਰਦਾਸ ਕੀਤੀ ਜਾਵੇ, ਮਹਾਰਾਜ ਜੀਵਨ ਕਾਲ ਦੇ ਵਿੱਚ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ ਕੇ ਚਰਨਾਂ ਵਿੱਚ ਨਿਵਾਸ ਦੇਣਾ, ਤੇ ਸਾਧ ਸੰਗਤ ਜੀ ਫਿਰ ਭੁੱਲਾਂ ਚੁੱਕਾਂ ਦੀ ਖਿਮਾ ਮਿਲ ਜਾਂਦੀ ਏ, ਤੇ ਸਤਿਗੁਰੂ ਜੀ ਕਿਰਪਾਲਤਾ ਕਰਦੇ ਨੇ। ਜਿਨ੍ਹਾਂ ਨੇ ਜੀਵਨ ਕਾਲ ਕਦੇ ਪੱਲਾ ਛੱਡਿਆ ਨਹੀਂ, ਮਰਨੇ ਤੋਂ ਉਪਰੰਤ ਵੀ ਪ੍ਰੇਤ ਨਹੀਂ ਬਣਨ ਦਿੰਦੇ, ਜੂਨੀਆਂ ਚ ਨਹੀਂ ਪੈਣ ਦਿੰਦੇ, ਹਜ਼ੂਰ ਬਚਨ ਕਰਨਾ ਕਰਦੇ ਨੇ, ਇਹ ਤੇ ਬਿਰਧ ਸਤਿਗੁਰੂ ਜੀ ਦਾ ਨਾਂ। ਪਰ ਜਿਹੜੇ ਸਤਿਗੁਰੂ ਜੀ ਦਾ ਪੱਲਾ ਛੱਡ ਕੇ ਵਾਹਿਗੁਰੂ ਜੀ ਦੀ ਬੰਦਗੀ ਛੱਡ ਕੇ ਸਰੀਰ ਨੂੰ ਪਾਲਣ ਪੋਸ਼ਣ ਤੇ ਸੰਬੰਧੀਆਂ ਦੇ ਮੂੰਹ ਵਿੱਚ ਲੱਗੇ ਰਹਿੰਦੇ ਨੇ, ਜਿਸ ਦਿਨ ਇਹ ਸਰੀਰ ਨਾਸ ਹੁੰਦਾ ਹੈ ਉਹ ਸਾਰੇ ਸੰਬੰਧੀ ਪ੍ਰੇਤ ਪ੍ਰੇਤ ਕਹਿ ਕੇ ਸਾਥ ਛੱਡ ਦਿੰਦੇ ਨੇ, ਸ਼ਮਸ਼ਾਨ ਭੂਮਿਕਾ ਵਿੱਚ ਸਾੜਨ ਵੀ ਜਾਂਦੇ ਨੇ ਨਾ, ਕਹਿੰਦੇ ਜੀ ਪ੍ਰੇਤ ਦੀ ਸੰਗਤ ਹੋ ਗਈ, ਸਿਰ ਦੇ ਉੱਪਰ ਜਲ ਦੇ ਛੱਟੇ ਮਾਰ ਲਵੋ, ਪੰਜ ਇਸ਼ਨਾਨਾ ਕਰ ਲਵੋ, ਇਸ਼ਨਾਨ ਕਰ ਲਵੋ, ਕੱਪੜੇ ਬਦਲ ਲਵੋ, ਪ੍ਰੇਤ ਦੀ ਸੰਗਤ ਹੋ ਗਈ, ਮੁਰਦੇ ਦਾ ਸਾਥ ਕੀਤਾ ਹੈ, ਪ੍ਰੇਤ ਪ੍ਰੇਤ ਕਹਿ ਕੇ ਛੱਡ ਦਿੰਦੇ ਨੇ। ਚਿਖਾ ਤੇ ਰੱਖ ਕੇ ਅੱਗ ਲਾਈ ਜਾਂਦੀ ਹੈ, ਜਦੋਂ ਤੱਕ ਹੱਥ ਪੈਰ ਸੜਦੇ ਨੇ ਉਦੋਂ ਤੱਕ ਦੇ ਭਾਵੇਂ ਖੜੇ ਰਹਿਣ, ਅੱਧਾ ਕੁ ਸੰਸਕਾਰ ਹੁੰਦਿਆਂ ਤੀਲੇ ਤੋੜ ਕੇ ਚਿਖਾ ਤੇ ਸੁੱਟ ਕੇ ਕਹਿ ਦਿੰਦੇ ਨੇ ਜਤਰ ਆਇਆ ਤਤਰ ਗਸ਼ਤੀ, ਜਿੱਧਰੋਂ ਆਇਆ ਸੀ ਉਧਰੇ ਚਲਿਆ ਜਾ, ਅੱਜ ਤੋਂ ਤੂੰ ਸਾਡਾ ਕੁਛ ਨਹੀਂ ਲੱਗਦਾ ਤੇ ਅਸੀਂ ਤੇਰੇ ਕੁਛ ਨਹੀਂ ਲੱਗਦੇ। ਇਸ ਪ੍ਰਕਾਰ ਪ੍ਰੇਤ ਪ੍ਰੇਤ ਕਹਿ ਕਰਕੇ ਸਾਰੇ ਸਾਥ ਛੱਡ ਦਿੰਦੇ ਹਨ।
1: ਪਕੜ ਚਲਾਇਨ ਦੂਤ ਜਮ,
0: ਤੇ ਜਿਹੜੇ ਧਰਮ ਰਾਜੇ ਦੇ ਦੂਤ ਨੇ ਜਮ ਮਾਰਗ ਦੇ ਉੱਪਰ ਫੜ ਕੇ ਜਦੋਂ ਚਲਾਉਂਦੇ ਨੇ, ਕਿਸੇ ਨੂੰ ਭੇਤ ਨਹੀਂ ਦਿੰਦੇ ਕਿ ਕਿਸ ਰਸਤੇ ਤੇ ਲੈ ਕੇ ਜਾਵਾਂਗੇ ਤੇ ਕਿੱਥੇ ਲੈ ਕੇ ਜਾਵਾਂਗੇ, ਤੇ ਪਹਿਲਾਂ ਕਿਸੇ ਨੂੰ ਭੇਤ ਨਹੀਂ ਦਿੰਦੇ ਕਿ ਫਲਾਣੇ ਦਿਨ ਤੇ ਨੂੰ ਆ ਕੇ ਲੈ ਜਾਣਾ ਹੈ। ਜਿਨ੍ਹਾਂ ਸੰਬੰਧੀਆਂ ਦੇ ਨਾਲ, ਭਰਤਾ ਦਾ ਇਸਤਰੀ ਦੇ ਨਾਲ, ਇਸਤਰੀ ਦਾ ਭਰਤਾ ਦੇ ਨਾਲ, ਸੰਤਾਨ ਦੇ ਨਾਲ, ਪੁੱਤਾਂ ਪੋਤਿਆਂ ਦੇ ਨਾਲ, ਦੋਹਤੀਆਂ ਦੋਹਤਿਆਂ ਦੇ ਨਾਲ, ਸਭ ਸੰਬੰਧੀਆਂ ਦੇ ਨਾਲ, ਮਿੱਤਰਾਂ ਦੇ ਨਾਲ ਬਹੁਤਾ ਸਨੇਹ ਹੁੰਦਾ ਹੈ, ਖਿਨ ਮਾਤਰ ਸਮੇਂ ਦੇ ਅੰਦਰ ਸਾਰੇ ਸਾਥ ਛੱਡ ਖਲੋਂਦੇ ਹਨ। ਜਿਨ੍ਹਾਂ ਦੇ ਨਾਲ ਮਨ ਦਾ ਬਹੁਤਾ ਸਨੇਹ, ਮਨ ਦਾ ਬਹੁਤਾ ਪਿਆਰ ਲਗਾਇਆ ਹੁੰਦਾ ਹੈ,
1: ਮਰੋੜਾ ਤਨ ਕੱਪੇ,
0: ਜਦੋਂ ਜਵਾਨੀ ਦਾ ਸਮਾਂ ਹੁੰਦਾ ਨਾ ਉਸ ਵੇਲੇ ਆਪਣੇ ਹੱਥਾਂ ਨੂੰ ਮਰੋੜਦਾ, ਬੜੀਆਂ ਕਸਰਤਾਂ ਕਰਦਾ, ਐਕਸਰਸਾਈਜ਼ ਕਰਦਾ ਤੇ ਆਪਣਾ ਜਿਹੜਾ ਬਲਵਾਨ ਸਰੀਰ ਦਾ ਬਲ ਉਹ ਥੰਮਿਆ ਨਹੀਂ ਰਹਿੰਦਾ, ਕਦੇ ਕਿਸੇ ਨਾ ਪੰਗੇ, ਕਦੇ ਕਿਸੇ ਨਾ ਪੰਗੇ। ਤੇ ਸਾਧ ਸੰਗਤ ਜੀ ਜਦੋਂ ਸਰੀਰ ਵਿੱਚ ਬਲ ਹੁੰਦਾ ਨਾ ਉਦੋਂ ਟਿਕ ਕੇ ਬੈਠਾ ਵੀ ਨਹੀਂ ਜਾਂਦਾ। ਕਿੱਕਰ ਸਿੰਘ ਨਾਮ ਦਾ ਇੱਕ ਪਹਿਲਵਾਨ ਸੀ, ਉਹਦਾ ਕਿੱਕਰ ਸਿੰਘ ਨਾਮ ਪਿਆ ਕਿਵੇਂ, ਜਦੋਂ ਅਭਿਆਸ ਕਰਦਾ ਸੀ ਨਾ ਤੇ ਦੰਗਲ ਦੇ ਵਿੱਚ ਦੋ ਦੋ ਚਾਰ ਚਾਰ ਜਾਣੇ ਉਸਨੂੰ ਪੈਣੇ, ਉਹਨੇ ਸਾਰਿਆਂ ਨੂੰ ਪਟਕਾ ਪਟਕਾ ਕੇ ਮਾਰਨਾ। ਹੁਣ ਸਾਹਮਣੇ ਆ ਕਰਕੇ ਉਸਦੇ ਨਾਲ ਕੋਈ ਅਭਿਆਸ ਨਹੀਂ ਸੀ ਕਰਦਾ, ਅਭਿਆਸ ਤੇ ਕਰਨਾ ਹੀ ਸੀ, ਜ਼ੋਰ ਤੇ ਰੋਜ਼ ਕਰਨਾ ਹੀ ਸੀ ਅਖਾੜੇ ਵਿੱਚ, ਕੋਈ ਸਾਹਮਣੇ ਹੋ ਕਰਕੇ ਜ਼ੋਰ ਨਾ ਕਰੇ। ਇੱਕ ਦਿਨ ਉਸਦੀ ਮਾਂ ਨੇ ਆਖਿਆ, ਪੁੱਤ ਰੋਟੀ ਪਕਾਉਣ ਵਾਸਤੇ ਘਰ ਬਾਲਣ ਵੀ ਨਹੀਂ, ਤੂੰ ਅਖਾੜੇ ਗਿਆ ਰਹਿੰਦਾ, ਮੈਨੂੰ ਸੁੱਕਾ ਬਾਲਣ ਤੇ ਲਿਆ ਦੇ, ਮੈਂ ਰੋਟੀ ਤੇ ਢੰਗ ਨਾਲ ਪਕਾ ਲਿਆ ਕਰਾਂ। ਤੇ ਸਾਧ ਸੰਗਤ ਜੀ ਇਹ ਪਹਿਲਵਾਨ ਜੰਗਲ ਵਿੱਚ ਗਿਆ, ਜਾ ਕੇ ਵੇਖਦਾ ਸੁੱਕਾ ਬਾਲਣ ਕਿੱਥੋਂ ਲੈ ਕੇ ਆਵਾਂ। ਇੱਕ ਕਿੱਕਰ ਦਾ ਦਰਖਤ ਸੀ ਜਿਹੜਾ ਸੁੱਕਾ ਹੋਇਆ ਸੀ, ਕਿੱਕਰ ਦੀ ਜੜ ਬੜੀ ਮੋਟੀ ਤੇ ਬੜੀ ਲੰਬੀ ਮਜ਼ਬੂਤ ਡੂੰਘੀ ਹੁੰਦੀ ਏ, ਆਮ ਕਰਕੇ ਦੂਸਰੇ ਦਰਖਤਾਂ ਦੇ ਨਾਲੋਂ ਜੜ ਸਿੱਧੀ ਤੇ ਜ਼ਿਆਦਾ ਮੋਟੀ ਲੰਬੀ ਹੁੰਦੀ ਏ, ਪਰ ਇਹ ਏਡਾ ਤਗੜਾ ਬਲਵਾਨ ਪਹਿਲਵਾਨ ਸੀ, ਕਿੱਕਰ ਦੇ ਸੁੱਕੇ ਹੋਏ ਦਰਖਤ ਨੂੰ ਜਫਾ ਮਾਰਿਆ

0: ਪਸ਼ਮੀਨੇ ਦੇ ਵਸਤਰ ਪਹਿਨ ਲਵਾਂ, ਜੇ ਉੱਨ ਬਣਾਈ ਹੈ ਤੇ ਉੱਨ ਦੇ ਵਸਤਰ ਹੀ ਪਹਿਨੇਗਾ, ਪਸ਼ਮੀਨੇ ਦੇ ਨਹੀਂ। ਇਸੇ ਪ੍ਰਕਾਰ ਕਰਦਾ ਹੈ ਪਾਪ ਕਰਮਾਂ ਨੂੰ ਤੇ ਸੁੱਖ ਲੋੜਦਾ, ਭਾਈ ਦੁੱਖ ਹੀ ਮਿਲੇਗਾ। ਬਿਜਾਉਰ ਦੇਸ਼ ਦੀਆਂ ਦਾਖਾਂ ਕੀ ਨੇ? ਬੈਕੁੰਠ ਧਾਮ ਦੀਆਂ ਚਾਰ ਮੁਕਤੀਆਂ, ਸਾਰੂਪ ਮੁਕਤੀ, ਸਲੂਕ ਮੁਕਤੀ, ਸਮੀਪ ਮੁਕਤੀ, ਸਜੁਜ ਮੁਕਤੀ। ਚਾਹੁੰਦਾ ਮੈਂ ਸਵਰਗਾਂ ਵਿੱਚ ਚਲਿਆ ਜਾਵਾਂ, ਚਾਹੁੰਦਾ ਮੈਂ ਮੁਕਤੀਆਂ ਮਾਣ ਲਵਾਂ, ਤੇ ਕਰਦਾ ਪਾਪ ਕਰਮਾਂ ਨੂੰ ਹੈ। ਸਤਿਗੁਰੂ ਜੀ ਬਚਨ ਕਰਦੇ, ਭਾਈ ਜਿਹੋ ਜਿਹੇ ਕਰਮਾਂ ਨੂੰ ਬੀਜੇਗਾ ਉਹੋ ਜਿਹਾ ਫਲ ਭੋਗ ਲਵੇਗਾ। ਪਾਪ ਕਰਮ ਕਰੇਗਾ ਦੁੱਖ ਭੋਗੇਗਾ, ਪੁੰਨ ਕਰਮ ਕਰੇਗਾ ਸਵਰਗ ਦੇ ਸੁੱਖ ਭੋਗੇਗਾ, ਬੰਦਗੀ ਕਰੇਗਾ ਤੇ ਵਾਹਿਗੁਰੂ ਜੀ ਦੀ ਭੇਦਤਾ ਪ੍ਰਾਪਤ ਕਰੇਗਾ। ਇਹ ਤੇ ਹਰ ਇੱਕ ਪ੍ਰਾਣੀ ਮਾਤਰ ਦਾ ਆਪੋ ਆਪਣੇ ਕਰਮਾਂ ਦਾ ਖੇਤ ਹੈ। ਖੇਤ ਸਰੀਰ ਜੋ ਬੀਜੀ ਹੈ ਸੋ ਅੰਤ ਖਲੋਆ ਆਏ। ਇਹ ਸਰੀਰ ਪਰਮੇਸ਼ਰ ਜੀ ਨੇ ਕਰਮ ਭੂਮੀ ਦਿੱਤੀ ਹੈ, ਕਰਮ ਇਸ ਦੇ ਵਿੱਚ ਬੀਜ ਹੈ। ਜਿਹੋ ਜਿਹੋ ਜਿਹੇ ਬੀਜ ਬੀਜੇਗਾ ਉਹੋ ਜੀ ਫਸਲ ਸੁਖਦਾਈ ਜਾਂ ਦੁਖਦਾਈ ਅੰਤ ਨੂੰ ਪ੍ਰਾਪਤ ਹੋਵੇਗੀ।
1: ਨਾਨਕ ਪ੍ਰਭ ਸ਼ਰਨਾਗਤੀ।
0: ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਕਿਰਪਾਲਤਾ ਕਰਕੇ ਦੱਸੋ, ਇਹ ਮਨ ਦੇ ਭਰਮ ਕਿਵੇਂ ਮਿਟ ਜਾਣ, ਜਮਾਂ ਦੇ ਦੁੱਖਾਂ ਤੋਂ ਕਿਵੇਂ ਬਚ ਜਾਈਏ, ਜਮਾਂ ਦਾ ਮੂੰਹ ਨਾ ਦੇਖਣਾ ਪਵੇ, ਨਰਕਾਂ ਦੇ ਦੁੱਖ ਨਾ ਭੋਗਣੇ ਪੈਣ, ਜਮ ਆ ਕਰਕੇ ਹੱਥ ਮਰੋੜ ਕੇ ਬਾਂਹ ਮਰੋੜ ਕੇ ਪਿੱਛੇ ਲਾ ਕੇ ਅੱਗੇ ਲਾ ਕੇ ਲੈ ਹੀ ਨਾ ਜਾਣ। ਮਹਾਰਾਜ ਇਸ ਪ੍ਰਕਾਰ ਸੰਬੰਧੀਆਂ ਦੇ ਮੋਹ ਦੇ ਵਿੱਚ ਫਸ ਕਰਕੇ ਪਰਮੇਸ਼ਰ ਜੀ ਦੀ ਬੰਦਗੀ ਨਾ ਭੁੱਲ ਜਾਵੇ, ਕਿਰਪਾਲਤਾ ਕਰਕੇ ਐਸਾ ਮਾਰਗ ਦਿਖਾਓ ਜੀ। ਤਾਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਭਾਈ ਇਹ ਮਾਰਗ ਉਹਨਾਂ ਨੂੰ ਮਿਲਦਾ ਜਿਹੜੇ ਸਤਿਗੁਰੂ ਜੀ ਦਾ ਪੱਲਾ ਫੜਦੇ ਨੇ। ਇਹਨਾਂ ਦੁੱਖਾਂ ਤੋਂ ਉਹ ਬਚਦੇ ਨੇ ਜਿਹੜੇ ਵਾਹਿਗੁਰੂ ਜੀ ਦੀ ਬੰਦਗੀ ਕਰਦੇ ਨੇ। ਸੋ ਸਤਿਗੁਰੂ ਜੀ ਫਰਮਾ ਰਹੇ ਹਨ,
1: ਨਾਨਕ ਪ੍ਰਭ ਸ਼ਰਨਾਗਤੀ।
0: ਹੇ ਭਾਈ, ਜਿਹੜੇ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਆਉਂਦੇ ਹਨ,
1: ਪ੍ਰਭ ਦੇਤ
0: ਤੇ ਪੂਰੇ ਸਤਿਗੁਰੂ ਜੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਰੂਪੀ ਚਰਨ ਜੀਵਾਂ ਨੂੰ ਭਵ ਸਾਗਰ ਤੋਂ ਪਾਰ ਹੋਣ ਵਾਸਤੇ ਬੋਹਿਤ ਜਹਾਜ਼ ਦੀ ਨਿਆਈ ਦੇ ਦੇਣਾ ਕਰਦੇ ਨੇ। ਅਨਵੈ ਕਰਕੇ ਅਰਥ ਲੱਗੇਗਾ, ਚਰਨ ਬੋਹਿਤ ਪ੍ਰਭ ਦੇਤ। ਸੋ ਚਰਨ ਪ੍ਰਭ ਬੋਹਿਤ ਦੇਤ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਪ੍ਰਭੂ ਪਰਮੇਸ਼ਰ ਜੀ ਦੇ ਨਾਮ ਰੂਪੀ ਚਰਨਾਂ ਨੂੰ ਜੀਵਾਂ ਦੇ ਪਾਰ ਉਤਾਰੇ ਵਾਸਤੇ ਜਹਾਜ਼ ਰੂਪ ਕਰਕੇ ਦੇ ਦਿੰਦੇ ਨੇ, ਤੇ ਜਿਹੜਾ ਜਹਾਜ਼ ਦੀ ਸਵਾਰੀ ਕਰ ਲੈਂਦਾ ਉਹ ਪ੍ਰਤੱਖ ਸਾਗਰ ਤੋਂ ਤਰ ਜਾਂਦਾ ਹੈ। ਜਿਹੜਾ ਪ੍ਰਭੂ ਪਰਮੇਸ਼ਰ ਜੀ ਦੇ ਨਾਮ ਰੂਪੀ ਚਰਨਾਂ ਦੇ ਜਹਾਜ਼ ਦੀ ਸਵਾਰੀ ਕਰ ਲੈਂਦਾ ਹੈ ਉਹ ਸੰਸਾਰ ਸਾਗਰ ਤੋਂ ਤਰ ਜਾਂਦਾ ਹੈ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੈ ਪਾਰ। ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਪੰਚਮ ਅਵਤਾਰ ਪ੍ਰਮਾਣ ਪੁਰਖ ਜੀ ਫਰਮਾਉਂਦੇ ਨੇ, ਭਾਈ ਉਹ ਜੀਵ ਭਾਦਰੋ ਦੇ ਮਹੀਨੇ ਦੁਆਰਾ ਉਪਦੇਸ਼ ਦਿੰਦੇ ਨੇ, ਉਹਨਾਂ ਜੀਵਾਂ ਨੂੰ ਨਰਕਾਂ ਦੇ ਵਿੱਚ ਨਹੀਂ ਪਾਇਆ ਜਾਂਦਾ। ਸੇ ਭਾਦੋਏ ਨਾ, ਭਾਈ ਉਹ ਦਵੈਤ ਭਾਵਨਾ ਦੇ ਵਿੱਚ ਪੈ ਕਰਕੇ ਕਦੇ ਭੁੱਲਦੇ ਹੀ ਨਹੀਂ। ਸੋ ਸਤਿਗੁਰੂ ਜੀ ਫਰਮਾਵਣਾ ਕਰਦੇ ਨੇ, ਭਾਦੋਏ ਨਰਕ ਨਾ ਪਾਈਐ, ਉਹਨਾਂ ਨੂੰ ਨਰਕਾਂ ਦੇ ਵਿੱਚ ਕਦਾਚਿਤ ਵੀ ਕਦੇ ਵੀ ਨਹੀਂ ਪਾਇਆ ਜਾਂਦਾ। ਜਿਨ੍ਹਾਂ ਦਾ ਸਤਿਗੁਰੂ ਜੀ ਦੇ ਨਾਲ ਹੇਤ ਲੱਗਾ, ਸਤਿਗੁਰੂ ਜੀ ਦੇ ਨਾਲ ਪਿਆਰ ਲੱਗਾ, ਤੇ ਸਤਿਗੁਰੂ ਜੀ ਜਿਨ੍ਹਾਂ ਦੇ ਰਖਵਾਲਾ ਰੂਪ ਹੋਏ ਨੇ, ਐਥੈ ਉਥੈ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ। ਸਤਿਗੁਰੂ ਜੀ ਦੀਨਾਂ ਤੇ ਦਿਆਲਤਾ ਕਰਨ ਵਾਲੇ ਤੇ ਪ੍ਰਭੂ ਜੀ ਦਾ ਨਾਮ ਜਪਾ ਕਰਕੇ ਲੋਕ ਪਰਲੋਕ ਵਿੱਚ ਰੱਖਣ ਵਾਲੇ ਨੇ। ਇਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸੁੱਖਾਂ ਦਾ ਸਬੱਬ ਦੱਸਿਆ। ਭਾਈ ਜਿਹੜੇ ਸਤਿਗੁਰੂ ਜੀ ਦੇ ਨਾਲ ਪਿਆਰ ਕਰਕੇ ਵਾਹਿਗੁਰੂ ਜੀ ਦੀ ਬੰਦਗੀ ਕਰਦੇ ਨੇ ਨਾ, ਜੈਸਾ ਸਤਿਗੁਰ ਸੁਣੀ ਦਾ ਤੈਸਾ ਹੀ ਮੈਂ ਡੀਠ, ਵਿਛੜਿਆ ਮੇਲਾ ਪ੍ਰਭੂ ਹਰ ਦਰਗਹ ਕਾ ਬਸੀਠ, ਹਰ ਨਾਮੋ ਮੰਤਰ ਦ੍ਰਿੜਾਏ ਦਾ ਕੱਟੇ ਹਉ ਮੈਂ ਰੋਗ। ਨਾਨਕ ਸਤਿਗੁਰ ਤਿੰਨਾ ਮਿਲਾਇਆ ਜਿੰਨਾ ਧੁਰੇ ਪਿਆ ਸੰਜੋਗ। ਧੁਰ ਦਰਗਾਹ ਤੋਂ ਪਰਮੇਸ਼ਰ ਜੀ ਨੇ ਮਸਤਕ ਦੇ ਚੰਗੇ ਭਾਗ ਲਿਖ ਦਿੱਤੇ, ਉਹਨਾਂ ਸੰਜੋਗਾਂ ਕਰਕੇ ਸਤਿਗੁਰਾਂ ਦੇ ਨਾਲ ਮਿਲਾਪ ਹੋਇਆ, ਤੇ ਸਤਿਗੁਰੂ ਜੀ ਕਿਰਪਾਲਤਾ ਕਰਕੇ ਪਰਮ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਲ ਮਿਲਾ ਦੇਣਾ ਕਰਦੇ ਨੇ। ਜਿਨ੍ਹਾਂ ਨੇ ਸਤਿਗੁਰੂ ਜੀ ਦੇ ਨਾਲ ਹਿੱਤ ਕੀਤਾ, ਪਿਆਰ ਕੀਤਾ, ਸਤਿਗੁਰੂ ਜੀ ਜਿਨ੍ਹਾਂ ਦੇ ਰਖਵਾਲੇ ਨੇ, ਘਰ ਬਾਹਰ ਤੇਰਾ ਪਰਵਾਸਾ ਤੂੰ ਜਨ ਕਹਿ ਹੈ ਸੰਗ, ਇਸੇ ਪ੍ਰਕਾਰ ਸਦਾ ਅੰਗ ਸੰਗੇ ਅਪਗੰਗ ਬਿਭੂਤੇ, ਐਸਾ ਸਤਿਗੁਰਾਂ ਨੇ ਕਿਰਪਾਲਤਾ ਕਰਕੇ ਜਣਾ ਦਿੱਤਾ, ਜਿਨ੍ਹਾਂ ਨੂੰ ਪੂਰੇ ਸਤਿਗੁਰੂ ਜੀ ਰੱਖਣ ਵਾਲੇ ਨੇ ਪ੍ਰਭੂ ਪਰਮੇਸ਼ਰ ਜੀ ਦਾ ਨਾਮ ਜਪਾ ਕਰਕੇ। ਹਜ਼ੂਰ ਫਰਮਾਉਂਦੇ ਨੇ, ਭਾਈ ਉਹਨਾਂ ਦਾ ਪ੍ਰਤੱਖ ਵੀ ਭਾਦਰੋਂ ਦਾ ਮਹੀਨਾ ਸਫਲਾ ਹੁੰਦਾ ਤੇ ਉਹਨਾਂ ਨੂੰ ਦੁੱਖਾਂ ਰੂਪੀ ਨਰਕਾਂ ਦੇ ਵਿੱਚ ਦੁਨੀਆਂ ਦੇ ਅੰਦਰ ਨਹੀਂ ਪੈਣਾ ਪੈਂਦਾ। ਉਹਨਾਂ ਦਾ ਮਨੁੱਖਾ ਜਨਮ ਰੂਪੀ ਭਾਦਰੋਂ ਦਾ ਮਹੀਨਾ ਸਫਲ ਹੈ ਤੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਦਰਗਾਹ ਦੇ ਵਿੱਚ ਧਰਮ ਰਾਜੇ ਦੇ ਦੁਆਰਾ ਜਮਦੂਤਾਂ ਰਾਹੀਂ ਉਹਨਾਂ ਨੂੰ

0: ਨਰਕਾਂ ਦੇ ਵਿੱਚ ਗਰਭ ਕੁੰਡ ਤੇ ਅਗਨੀਆਂ ਵਿੱਚ ਨਹੀਂ ਪਾਇਆ ਜਾਂਦਾ, ਤ੍ਰਿਗਤ ਜੂਨੀਆਂ ਰੂਪੀ ਨਰਕਾਂ 'ਚ ਨਹੀਂ ਪਾਇਆ ਜਾਂਦਾ, ਜਿਨ੍ਹਾਂ ਦੇ ਰੱਖਣ ਵਾਲੇ ਹਿੱਤ ਕਰਨ ਵਾਲੇ ਪੂਰੇ ਸਤਿਗੁਰੂ ਜੀ ਨੇ। ਇਸ ਪ੍ਰਕਾਰ ਸਾਧ ਸੰਗਤ ਜੀ ਸਤਿਗੁਰਾਂ ਨੇ ਉਪਦੇਸ਼ ਦਿੱਤਾ ਹੈ, ਭਾਈ ਸਤਿਗੁਰੂ ਜੀ ਦੇ ਨਾਲ ਮਿਲ ਕਰਕੇ ਪਿਆਰ ਸਤਿਗੁਰੂ ਜੀ ਦੇ ਨਾਲ ਕਰੋ। ਗ੍ਰਸਥ ਧਰਮ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦੀਆਂ, ਪਤੀ ਧਰਮ, ਪਤਨੀ ਧਰਮ, ਪੁੱਤਰ ਧਰਮ, ਇਸੇ ਪ੍ਰਕਾਰ ਭਰਾਤਾ ਧਰਮ, ਆਪਣੇ ਸਾਰੇ ਧਰਮਾਂ ਨੂੰ ਨਿਭਾਉਂਦਿਆਂ ਹੋਇਆਂ ਨਿੱਜ ਦਾ ਧਰਮ, ਸਵੈ ਧਰਮ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਖਸ਼ਿਆ ਹੋਇਆ, ਸਿੱਖੀ ਧਰਮ ਸਾਰੇ ਧਰਮਾਂ ਦੀ ਪਾਲਣਾ ਕਰਦਿਆਂ ਹੋਇਆਂ ਵਾਹਿਗੁਰੂ ਜੀ ਦੀ ਬੰਦਗੀ ਕਰਦੇ ਰਹੋ, ਫਿਰ ਭਰਮਾਂ ਵਿੱਚ ਪੈ ਕਰਕੇ ਭੁੱਲੋਗੇ ਨਹੀਂ। ਸਤਿਗੁਰੂ ਜੀ ਕਿਰਪਾ ਕਰਦੇ ਨੇ ਨਾ, ਸਤਿਗੁਰ ਸਿੱਖ ਕਹੋ ਨਾਮ ਧਨ ਦੇ, ਨਾਮ ਰੂਪੀ ਧਨ ਦੇ ਕਰਕੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਵਡਿਆਉਂਦੇ ਨੇ, ਵਾਹਿਗੁਰੂ ਜੀ ਦੇ ਦਰ ਤੇ ਪ੍ਰਵਾਨਗੀ ਦਵਾਉਂਦੇ ਨੇ। ਇਸ ਕਰਕੇ ਹਜ਼ੂਰ ਫਰਮਾਉਂਦੇ ਨੇ, ਭਾਈ ਮਨੁੱਖਾ, ਜਨਮ ਰੂਪੀ ਭਾਦਰੋਂ ਦਾ ਮਹੀਨਾ ਉਹਨਾਂ ਦਾ ਸਫਲਾ ਹੈ ਜੋ ਸਤਿਗੁਰਾਂ ਦੇ ਚਰਨੀ ਲੱਗ ਕੇ ਵਾਹਿਗੁਰੂ ਜੀ ਦੀ ਬੰਦਗੀ ਕਰਦੇ ਨੇ। ਪਰ ਤਖ ਭਾਦਰੋਂ ਦਾ ਮਹੀਨਾ ਵੀ ਉਹਨਾਂ ਦਾ ਸਫਲਾ ਹੈ ਜੋ ਦੰਬੀਆਂ ਪਖੰਡੀਆਂ ਦੇਵੀ ਦੇਵਤਿਆਂ ਸਭਨਾਂ ਦੀ ਉਪਾਸ਼ਨਾ ਛੱਡ ਕੇ ਇੱਕ ਵਾਹਿਗੁਰੂ ਜੀ ਦੀ ਬੰਦਗੀ ਕਰਦੇ ਨੇ। ਇਹ ਸਤਿਗੁਰਾਂ ਨੇ ਕਿਰਪਾਲਤਾ ਕਰਕੇ ਭਾਦੋ ਦੇ ਮਹੀਨੇ ਦੁਆਰਾ ਉਪਦੇਸ਼ ਦੀ ਦਾਤ ਬਖਸ਼ੀਏ। ਰਹਿੰਦੇ ਸਮੇਂ ਦੇ ਅੰਦਰ ਅੰਮ੍ਰਿਤਮਈ ਗੁਰਬਾਣੀ ਦੀ ਕਥਾ ਵਿਚਾਰ ਰਾਹੀਂ ਹੋਰ ਲਾਭ ਪ੍ਰਾਪਤ ਕਰੀਏ ਜੀ।
1: ਲਾਰ ਮਹੱਲਾ ਪੰਜਵਾ।
0: ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸਨਮੁਖ ਜਗਿਆਸੂ ਜਨਾਂ ਨੇ ਬੇਨਤੀ ਕੀਤੀ ਹੈ, ਮਹਾਰਾਜ ਆਪ ਜੀ ਸਦਾ ਨਾਮ ਜਪਣੇ ਦਾ ਹੀ ਉਪਦੇਸ਼ ਦਿੰਦੇ ਹੋ, ਕਿਰਪਾਲਤਾ ਕਰਕੇ ਦੱਸੋ ਅੰਮ੍ਰਿਤ ਨਾਮ ਨੇ ਕਿਸ ਕਿਸ ਨੂੰ ਤਾਰਿਆ ਹੈ ਜੀਓ। ਤਾਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਪ੍ਰਮਾਣ ਪੁਰਖ ਪੰਚਮ ਅਵਤਾਰ ਮਲਾਰ ਰਾਗ ਦੇ ਅੰਦਰ ਫਰਮਾਨ ਕਰਦੇ ਹਨ। ਭਾਈ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਅੰਮ੍ਰਿਤ ਨਾਮ ਦੇ ਭਜਨ ਨੇ ਕਿਸ ਕਿਸ ਨੂੰ ਨਹੀਂ ਤਾਰਿਆ? ਤੁਸੀਂ ਪੁੱਛਦੇ ਹੋ ਧਰੇ ਕੌਣ ਕੌਣ ਨੇ, ਇਹ ਪੁੱਛੋ ਕੌਣ ਕੌਣ ਨਹੀਂ ਤਰਿਆ? ਭਾਈ ਜਿਸ ਜਿਸ ਨੇ ਵੀ ਜਪਿਆ ਉਹੀ ਉਹੀ ਤਰੇ ਹਨ। ਹਜ਼ੂਰ ਬਚਨ ਕਰਦੇ ਨੇ, ਭਾਈ ਜਿਨ੍ਹਾਂ ਨੂੰ ਖਾਗ ਖਾਗ ਨਾਮ ਪੰਛੀ ਦਾ, ਪੰਛੀਆਂ ਦੇ ਤਨ ਸਰੀਰ ਪ੍ਰਾਪਤ ਹੋਏ ਉਹ ਵੀ ਤਾਰ ਦਿੱਤੇ। ਕਾਕ ਪਸੁੰਡ ਕਾਂ ਦੀ ਜੂਨੀ ਵਿੱਚ ਸੀ ਨਾ, ਕਾਂ ਰੂਪੀ ਪੰਛੀ ਸੀ, ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਾ ਕਰਕੇ ਤਾਰਿਆ। ਜਿਸ ਵੇਲੇ ਹੇਮਕੁੰਟ ਸਾਹਿਬ ਜਾਈਏ ਨਾ ਦਰਸ਼ਨ ਕਰਨ ਵਾਸਤੇ, ਹੇਮਕੁੰਟ ਸਾਹਿਬ ਤੋਂ ਪਹਿਲਾਂ ਕਾਕ ਪਸੁੰਡ ਦਾ ਸਥਾਨ ਆਉਂਦਾ, ਉੱਥੇ ਦੇ ਪਹਾੜੀ ਲੋਕ ਪਸੁੰਡ ਬੁੱਢੇ ਨੂੰ ਕਹਿੰਦੇ ਨੇ, ਉਹ ਕਹਿੰਦੇ ਬੁੱਢਾ ਕਊਆ, ਕਿ ਇੱਥੇ ਬੁੱਢੇ ਕਾਂ ਦਾ ਸਥਾਨ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਨੇ ਤਾਰਿਆ ਸੀ, ਬਹੁਤ ਲੰਬੀ ਉਮਰ ਸੀ, ਸਰੀਰ ਦਾ ਮੋਹ ਨਹੀਂ ਸੀ ਛੁੱਟਦਾ। ਸਤਿਗੁਰੂ ਜੀ ਨੇ ਇਸ ਦੀ ਉਮਰ ਦੇ ਬਾਬਤ ਪੁੱਛਿਆ ਸੀ, ਕਾਕ ਪਸੁੰਡ ਤੇਰੀ ਕਿੰਨੀ ਕੁ ਲੰਬੀ ਉਮਰ ਹੈ? ਕਹਿਣ ਲੱਗਾ, ਮਹਾਰਾਜ ਮੈਂ ਆਪਣੇ ਜੀਵਨ ਕਾਲ ਦੇ ਵਿੱਚ 14 ਵਾਰ ਰਾਮ ਚੰਦਰ ਜੀ ਦੇ ਅਵਤਾਰ ਦੇਖੇ ਨੇ ਤੇ 14 ਵਾਰ ਕ੍ਰਿਸ਼ਨ ਜੀ ਦੇ ਅਵਤਾਰ ਦੇਖੇ ਨੇ, ਭਾਵ 14 ਵਾਰ ਤ੍ਰੇਤਾ ਯੁੱਗ ਤੇ 14 ਵਾਰ ਦੁਆਪਰ ਯੁੱਗ, 14 ਵਾਰ ਸ੍ਰਿਸ਼ਟੀ ਦੀ ਉਤਪਤੀ ਤੇ ਨਾਸ ਹੋਣ ਨੂੰ ਦੇਖ ਲਿਆ, ਏਡੀ ਲੰਬੀ ਉਮਰਾਂ ਏ। ਪਰ ਤਨ ਦਾ ਮੋਹ ਨਹੀਂ ਸੀ ਛੁੱਟਦਾ, ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਾਰਿਆ। ਇਸ ਪ੍ਰਕਾਰ ਮੀਨ ਤਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਭਾਈ ਬਾਲਾ ਜੀ ਤੇ ਮਰਦਾਨਾ ਜੀ ਦੇ ਸਹਿਤ ਸਮੁੰਦਰ ਦੇ ਉੱਪਰ ਚਲੇ ਜਾ ਰਹੇ ਨੇ, ਬਹੁਤ ਵੱਡਾ ਟਾਪੂ ਹੈ। ਮਹਾਰਾਜ ਜੀ ਨੇ ਸੁਭਾਵਕ ਬਚਨ ਕੀਤਾ, ਭਾਈ ਮਰਦਾਨਾ ਜੀ ਜਾਣਦੇ ਹੋ ਅਸੀਂ ਕਿੱਥੇ ਤੁਰੇ ਜਾ ਰਹੇ ਹਾਂ? ਕਹਿਣ ਲੱਗਾ, ਮਹਾਰਾਜ ਟਾਪੂ ਪ੍ਰਤੀਤ ਹੁੰਦਾ, ਬਹੁਤ ਵੱਡਾ ਟਾਪੂ ਹੀ ਹੋਵੇਗਾ। ਸਤਿਗੁਰੂ ਜੀ ਨੇ ਬਚਨ ਕੀਤਾ, ਇਹ ਮੱਛੀ ਹੈ, ਮੱਛੀ ਦੇ ਤਣ ਦੇ ਉੱਪਰ ਤੁਰੇ ਜਾ ਰਹੇ ਹਾਂ। ਮਹਾਰਾਜ ਇਹ ਕਿੰਨੀ ਕੁ ਵੱਡੀ ਹੈ? ਦੱਸਿਆ, ਇਹ 100 ਕੋਹ ਲੰਬੀ ਹੈ। ਹੈਰਾਨ ਹੋ ਗਏ, ਮਹਾਰਾਜ ਏਡੀ ਵੱਡੀ ਮੱਛ, ਏਡਾ ਵੱਡਾ ਮੱਛ ਇਹ ਕਿਵੇਂ ਬਣ ਗਿਆ? ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਇਹ ਆਪ ਹੀ ਦੱਸੇਗਾ। ਉਸ ਦੇ ਸਿਰ ਦੇ ਉੱਪਰ ਗਏ ਨੇ, ਸਿਰ ਨੂੰ ਚਰਨ ਛੁਹਾਇਆ, ਉਧਾਰ ਕੀਤਾ, ਆਤਮਾ ਉਸਦੀ ਬਾਹਰ ਆਈ ਹੈ, ਗੁਰ ਚਰਨਾਂ ਤੇ ਨਮਸਕਾਰ ਕੀਤੀ। ਮਹਾਰਾਜ ਜੀ ਨੇ ਪੁੱਛਿਆ, ਭਾਈ ਤੂੰ ਏਡਾ ਵੱਡਾ ਤਨ ਕਿਵੇਂ ਪਾਇਆ ਹੈ? ਕਹਿਣ ਲੱਗਾ, ਜੀ ਮੈਂ ਰਾਜੇ ਜਨਕ ਦਾ ਰਸੋਈਆ ਸੀ, ਇੱਕ ਵੇਲੇ ਸਾਧੂ ਜਨ ਮਹਾਤਮਾ ਦਾ ਰਾਜੇ ਜਨਕ ਨੇ ਪ੍ਰਸ਼ਾਦਾ ਵਰਜਿਆ ਸੀ, ਨਿਉਂਦਾ ਦਿੱਤਾ ਸੀ, ਮੈਂ ਪ੍ਰਸ਼ਾਦਾ ਤਿਆਰ ਕੀਤਾ ਤੇ ਭੁੱਖ ਬੜੀ ਲੱਗੀ ਸੀ, ਮੈਂ ਸਾਧੂਆਂ ਨੂੰ ਛਕਾਉਣ ਤੋਂ ਪਹਿਲਾਂ ਹੀ ਭੋਜਨ ਥਾਲ ਵਿੱਚ ਭਰ ਕੇ ਤੇ ਲੁਕਾ ਕੇ ਖਾ ਲਿਆ। ਰਾਜੇ ਜਨਕ ਨੂੰ ਪਤਾ ਲੱਗ ਗਿਆ, ਕਹਿਣ ਲੱਗਾ, ਮਹਾਤਮਾ ਨੂੰ ਛਕਾਉਣ ਤੋਂ ਪਹਿਲਾਂ ਤੂੰ ਛਕ ਲਿਆ, ਜੂਠੀ ਭਈ ਰਸੋਈ, ਹੁਣ ਇਹ ਰਸੋਈ ਇਹ ਭੋਜਨ ਜੂਠਾ ਹੋ ਗਿਆ, ਸਾਧੂਆਂ ਦੇ ਛਕਣ ਯੋਗ ਨਹੀਂ, ਸਾਰਾ ਨਦੀ ਵਿੱਚ ਪਵਾ ਦਿੱਤਾ ਸੀ। ਇਸ ਪ੍ਰਕਾਰ ਕਹਿਣਾ ਕੀਤਾ, ਪਾਪ ਕਰਮ ਕੀਤਾ, ਮੈਂ ਸੇਵਾ ਕਰਿਆ ਕਰਦਾ ਸੀ, ਇੱਕ ਵੇਲੇ ਕਿਸੇ ਬਚਨ ਨੂੰ ਨਾ ਮੰਨਿਆ, ਗੁੱਸਾ ਕੀਤਾ, ਤੇ ਰਾਜੇ ਜਨਕ ਨੇ ਕਹਿ ਦਿੱਤਾ ਕਿ ਉਹ ਮੱਛ ਵਾਂਗੂ ਤੜਫ ਕੇ ਪੈਂਦਾ ਹੈ। ਮਾਸ਼ ਵਾਂਗੂ ਤੜਫ ਕੇ ਪੈਣ ਦਾ ਬਚਨ ਕੀਤਾ। ਮੈਂ ਫਿਰ ਬੇਨਤੀ ਕੀਤੀ, ਰਾਜਨ ਤੁਹਾਡਾ ਬਚਨ ਤੇ ਸੱਚਾ ਹੋਣਾ, ਮਾਸ਼ ਦੀ ਜੂਨ ਤੇ ਮੈਨੂੰ ਜ਼ਰੂਰ ਮਿਲਣੀ, ਮੇਰਾ ਉਧਾਰ ਕਦੋਂ ਹੋਵੇਗਾ? ਰਾਜੇ ਜਨਕ ਨੇ ਦੱਸਿਆ ਸੀ ਕਲਯੁਗ ਦੇ ਸਮੇਂ ਵਿੱਚ ਜਦੋਂ ਪਰਮੇਸ਼ਰ ਜੀ ਆਪ ਮਨੁੱਖਾ ਤਨ ਧਾਰ ਕੇ ਗੁਰੂ ਨਾਨਕ ਨਾਮ ਸਦਵਾਉਣਗੇ, ਤੇਰੇ ਸਿਰ ਦੇ ਉੱਪਰ ਚਰਨ ਛਾਉਣਗੇ ਤਾਂ ਤੇਰੀ ਕਲਿਆਣ ਹੋਵੇਗੀ। ਮਹਾਰਾਜ ਤੁਸਾਂ ਮੇਰੇ ਤਨ ਦੇ ਉੱਪਰ ਆਪਣਾ ਚਰਨ ਛੁਆ ਕੇ ਮੇਰੀ ਕਲਿਆਣ ਕੀਤੀ ਏ, ਮੈਂ ਬੈਕੁੰਠ ਧਾਮ ਦਾ ਅਧਿਕਾਰੀ ਹੋਇਆ ਹਾਂ। ਇਸੇ ਪ੍ਰਕਾਰ ਸਾਧ ਸੰਗਤ ਜੀ, ਇੱਕ ਵਾਰ 30 ਕੋਹ ਲੰਮੇ ਮਛ ਦੇ ਉੱਪਰ ਸਤਿਗੁਰੂ ਜੀ ਚਲੇ ਜਾਂਦੇ ਨੇ। ਜਦੋਂ ਮੁੱਖ ਦੇ ਪਹੁੰਚੇ, ਬਹੁਤ ਸਾਰਾ ਵੱਡਾ ਮੁੱਖ ਤੇ ਵੱਡੀਆਂ ਵੱਡੀਆਂ ਅੱਖਾਂ ਦੇਖ ਕੇ ਮਰਦਾਨਾ ਜੀ ਡਰ ਗਏ। ਸਤਿਗੁਰੂ ਜੀ ਨੇ ਸੀਸ ਦੇ ਉੱਪਰ ਉਸਦੇ ਆਪਣਾ ਚਰਨ ਛੁਹਾਇਆ, ਉਸ ਦੀ ਕਲਿਆਣ ਕੀਤੀ। ਉਸ ਨੂੰ ਪੁੱਛਿਆ, ਤੈਨੂੰ ਇਹ ਤਨ ਕਿਵੇਂ ਮਿਲਿਆ? ਕਹਿਣ ਲੱਗਾ, ਮੈਂ ਤਪੱਸਵੀ ਸੀ ਤੇ ਜਲ ਵਿੱਚ ਖਲੋ ਕੇ ਤਪੱਸਿਆ ਕਰਿਆ ਕਰਦਾ ਸੀ। ਰਾਜੇ ਜਨਕ ਨੇ ਇੱਕ ਵਾਰੀ ਆਖਿਆ, ਤਪੱਸਿਆ ਤੇਰੀ ਬਹੁਤ ਹੋ ਗਈ, ਹੁਣ ਸਿਮਰਨ ਭਜਨ ਕਰ, ਬੰਦਗੀ ਕਰ, ਤੂੰ ਤਰ ਜਾਵੇਂਗਾ। ਕਹਿਣ ਲੱਗਾ, ਮੈਂ ਆਖਿਆ ਜੀ 1 ਸਾਲ ਹਾਲੇ ਹੋਰ ਤਪ ਕਰਾਂਗਾ। ਤੇ ਰਾਜੇ ਜਨਕ ਨੇ ਸੁਭਾਵਕ ਕਹਿ ਦਿੱਤਾ, ਤੇਰਾ ਪਾਣੀ ਵਿੱਚ ਰਹਿਣ ਦਾ ਸੁਭਾਵ ਜਾਂਦਾ ਨਹੀਂ, ਪਾਣੀ ਦਾ ਮਛ ਬਣ। ਇਸ ਕਰਕੇ ਮੈਂ ਏਡਾ ਵੱਡਾ ਮਛ ਬਣਿਆ। ਮੈਂ ਰਾਜੇ ਨੂੰ ਪੁੱਛਿਆ ਸੀ ਮੇਰੀ ਕਲਿਆਣ ਕਦੋਂ ਹੋਵੇਗੀ? ਰਾਜੇ ਨੇ ਕਿਹਾ ਸੀ, ਗੁਰੂ ਨਾਨਕ ਦੇਵ ਸਾਹਿਬ ਜੀ ਪਰਮੇਸ਼ਰ ਅਵਤਾਰ ਕਲਯੁਗ ਵਿੱਚ ਪ੍ਰਗਟ ਹੋਣਗੇ, ਤੇਰਾ ਉਧਾਰ ਕਰਨਗੇ। ਮਹਾਰਾਜ ਤੁਸਾਂ ਆ ਕੇ ਮੇਰਾ ਉਧਾਰ ਕੀਤਾ। ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਭਾਈ ਜਿਨ੍ਹਾਂ ਨੇ ਮਛ ਦੇ ਤਨ ਪ੍ਰਾਪਤ ਕੀਤੇ ਮ੍ਰਿਗ ਤਨ, ਇਸ ਪ੍ਰਕਾਰ ਜਿਨ੍ਹਾਂ ਨੇ ਮ੍ਰਿਗਾਂ ਦੇ ਹਿਰਨਾਂ ਦੇ ਸਰੀਰ ਧਾਰਨ ਕੀਤੇ, ਜਿਸ ਪ੍ਰਕਾਰ ਰਾਵਣ ਦਾ ਭੇਜਿਆ ਹੋਇਆ ਦੈਂਤ ਮਰੀਚ ਦੈਂਤ ਹਿਰਨ ਬਣ ਕੇ ਆਇਆ ਸੀ ਨਾ, ਸੀਤਾ ਨੇ ਆਖਿਆ ਸੀ ਮੈਨੂੰ ਇਹ ਸੋਨੇ ਦਾ ਹਿਰਨ ਚਾਹੀਦਾ, ਰਾਮ ਚੰਦਰ ਜੀ ਨੇ ਤੀਰ ਮਾਰ ਕੇ ਮੁਕਤ ਕੀਤਾ ਸੀ। ਸ੍ਰਿੰਗੀ ਰਖੀ ਹਿਰਦ ਦੀ ਜੂਨ ਪਾਈ ਸੀ ਨਾ, ਨਾਮ ਦਾ ਰਸੀਆ ਹੋਣੇ ਕਰਕੇ ਉਸ ਨੂੰ ਮੁਕਤ ਕੀਤਾ ਸੀ। ਇਵੇਂ ਹਜ਼ੂਰ ਬਚਨ ਕਰਦੇ ਨੇ ਪੰਛੀ, ਇਸੇ ਪ੍ਰਕਾਰ ਵੱਡੇ ਵੱਡੇ ਮਛ ਤੇ ਮ੍ਰਿਗ ਤਨ ਧਾਰਨ ਕਰਨ ਵਾਲੇ ਵੀ ਤਾਰ ਦਿੱਤੇ। ਇਸੇ ਪ੍ਰਕਾਰ ਬਰਾਹ ਨਾਮ ਸੂਵਰ ਦਾ ਸੂਵਰ ਇਤਿਆਦਿਕ ਨਖੇਧ ਜੂਨੀਆਂ ਵਾਲਿਆਂ ਨੂੰ ਵੀ ਪਰਮੇਸ਼ਰ ਜੀ ਨੇ ਤਾਰ ਦਿੱਤਾ। ਭਾਈ ਜਿਸ ਕਿਸੇ ਨੂੰ ਸਾਧੂ ਸੰਗ ਹੋ ਗਿਆ, ਸਾਰਿਆਂ ਦਾ ਉਧਾਰ ਪਰਮੇਸ਼ਰ ਜੀ ਨੇ ਕਰ ਦਿੱਤਾ। ਇਸੇ ਪ੍ਰਕਾਰ
1: ਖਗ ਤਨ ਮੀਨ ਤਨ ਮ੍ਰਿਗ ਤਨ ਬਰਾਹ ਤਨ,
0: ਭਾਈ ਖਗ ਨਾਮ ਪੰਛੀ ਦਾ ਗਰੁੜ ਵਰਗੇ ਪੰਛੀ ਤਾਰ ਦਿੱਤੇ। ਇਸੇ ਪ੍ਰਕਾਰ ਮੀਨ ਨਾਮ ਮਛ ਦਾ, ਵਿਸ਼ਨੂੰ ਜੀ ਨੇ ਇਸ ਪ੍ਰਕਾਰ ਮਛ ਦਾ ਅਵਤਾਰ ਧਾਰਿਆ ਸੀ ਨਾ। ਸੋ ਬਚਨ ਕਰਦੇ ਨੇ, ਜਿਸ ਭਗਵਾਨ ਜੀ ਨੇ ਇਸ ਪ੍ਰਕਾਰ ਸਰਗੁਣ ਰੂਪ ਦੇ ਵਿੱਚ ਅਵਤਾਰਾਂ ਨੂੰ ਪ੍ਰਗਟ ਕੀਤਾ, ਜਿਸ ਪਰਮੇਸ਼ਰ ਜੀ ਨੇ ਅਵਤਾਰ ਪ੍ਰਗਟ ਕੀਤੇ ਕਰਨ ਨੂੰ ਪ੍ਰਗਟ ਕੀਤਾ, ਇਸੇ ਪ੍ਰਕਾਰ ਮਛ ਅਵਤਾਰ ਪ੍ਰਗਟ ਕੀਤਾ ਮ੍ਰਿਗ ਧਨ, ਜਿਸ ਪ੍ਰਕਾਰ ਮ੍ਰਿਗੀ ਦੀ ਉਦਾਹਰਣ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਹਿਜ ਕ੍ਰਿਤੀ ਵਿੱਚ ਦਿੱਤੀ ਏ। ਇੱਕ ਮ੍ਰਿਗੀ ਜਿਹੜੀ ਹਿਰਨੀ ਸੀ, ਸੋ ਜੰਗਲ ਵਿੱਚ ਸੁੱਤੀ ਹੈ, ਚਾਰ ਚੁਫੇਰੇ ਝਾੜੀਆਂ ਨੇ, ਇੱਕ ਸ਼ਿਕਾਰੀ ਆਇਆ, ਜਿੱਥੋਂ ਬਾਹਰ ਨਿਕਲਣ ਦਾ ਰਸਤਾ ਸੀ ਇੱਕ ਰਸਤੇ 'ਤੇ ਜਾਲ ਲਾ ਦਿੱਤਾ, ਇੱਕ 'ਤੇ ਅੱਗ ਬਾਲ ਦਿੱਤੀ, ਇੱਕ ਰਸਤੇ 'ਤੇ ਆਪਣਾ ਸ਼ਿਕਾਰੀ ਕੁੱਤਾ ਖੜਾ ਕਰ ਦਿੱਤਾ, ਇੱਕ 'ਤੇ ਹੱਥ ਵਿੱਚ ਕਮਾਨ ਲੈ ਕੇ ਆਪ ਖੜ ਗਿਆ। ਫਿਰ ਉੱਚੀ ਉੱਚੀ ਹੱਸਿਆ, ਅੱਗ ਦੇ ਸੇਕ ਕਰਕੇ ਇਸ 'ਤੇ ਹੱਸਣ ਕਰਕੇ ਮ੍ਰਿਗੀ ਨੂੰ ਜਾਗ ਆਈ ਏ। ਚਾਰੇ ਰਸਤੇ ਆਪਣੇ ਬੰਦ ਦੇਖੇ, ਚਾਰੇ ਰਸਤੇ ਜਿੱਥੋਂ ਲੰਘਿਆ ਜਾ ਸਕਦਾ ਸੀ ਮੌਤ ਖੜੀ ਦੇਖੀ, ਉੱਪਰ ਨੂੰ ਮੁੱਖ ਕਰਕੇ ਪਰਮੇਸ਼ਰ ਦੇ ਸਨਮੁੱਖ ਪੁਕਾਰ ਕੀਤੀ ਏ। ਸ਼ਿਕਾਰੀ ਦੇ ਪੈਰ ਕੋਲ ਸੱਪ ਦੀ ਰੁੱਢ ਸੀ, ਪਰਮੇਸ਼ਰ ਨੇ ਐਸੀ ਕਿਰਪਾ ਕੀਤੀ ਸੱਪ ਵਿੱਚੋਂ ਨਿਕਲਿਆ, ਉਸਨੇ ਪੈਰ ਦੇ ਉੱਪਰ ਡੰਗ ਮਾਰਿਆ, ਹਿਰਨੀ ਨੂੰ ਤੀਰ ਮਾਰਨ ਲੱਗਾ ਸੀ ਪੈਰ ਤੇ ਡੰਗ ਵੱਜਾ, ਪੀੜਾ ਹੋਣ ਦੇ ਨਾਲ ਨਿਸ਼ਾਨਾ ਜਿਹੜਾ ਸੀ ਉੱਕ ਗਿਆ, ਤੀਰ ਹਿਰਨੀ ਨੂੰ ਨਾ ਵੱਜ ਕੇ ਕੁੱਤੇ ਨੂੰ ਜਾ ਵੱਜਾ, ਕੁੱਤਾ ਮਰ ਗਿਆ, ਹਿਰਨੀ ਦਾ ਇੱਕ ਦਰਵਾਜ਼ਾ ਖੁੱਲ੍ਹ ਗਿਆ, ਸੱਪ ਲੜਨੇ ਕਰਕੇ ਸਾਧ ਸੰਗਤ ਜੀ ਸ਼ਿਕਾਰੀ ਮਰ ਗਿਆ ਤੇ ਦੂਜਾ ਦਰਵਾਜ਼ਾ ਵੀ ਖੁੱਲ੍ਹ ਗਿਆ। ਤੇਜ਼ ਹਵਾ ਆਈ, ਜਿਹੜਾ ਜਾਲ ਸੀ ਉੱਡ ਕੇ ਅੱਗ ਤੇ ਪੈ ਗਿਆ, ਤੀਜਾ ਦਰਵਾਜ਼ਾ ਖੁੱਲ੍ਹ ਗਿਆ। ਵਰਖਾ ਹੋਈ, ਬਾਰਿਸ਼ ਆਈ, ਪਾਣੀ ਪੈਣ ਦੇ ਨਾਲ ਅੱਗ ਬੁਝ ਗਈ, ਚਾਰੇ ਦਰਵਾਜ਼ੇ ਖੁੱਲ੍ਹ ਗਏ। ਇਸ ਪ੍ਰਕਾਰ ਹਿਰਨੀ ਨੂੰ ਬਚਾ ਲੈਣਾ ਕੀਤਾ, ਤਿਸ ਦਾ ਉਧਾਰ ਕੀਤਾ। ਸੋ ਜਿਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਵਿਸ਼ਨੂੰ ਜੀ ਨੂੰ ਬਰਾਹ ਤਨ ਦੇ ਅੰਦਰ ਸੂਵਰ ਦੇ ਅਵਤਾਰ ਦੇ ਵਿੱਚ ਪੈਦਾ ਕੀਤਾ, ਸੋ ਇਸ ਪ੍ਰਕਾਰ ਅਵਤਾਰਾਂ ਨੂੰ ਪੈਦਾ ਕਰਨ ਵਾਲੇ ਜਿਹੜੇ ਪਰਮੇਸ਼ਰ ਜੀ ਨੇ,
1: ਸਾਧੂ ਸੰਗ ਉਧਾਰੇ,
0: ਇਸ ਪਰਮੇਸ਼ਰ ਜੀ ਦੇ ਸਾਧੂ ਜਨਾਂ ਦੀ ਜਿਨ੍ਹਾਂ ਜਿਨ੍ਹਾਂ ਨੇ ਸੰਗਤ ਕੀਤੀ ਇਹ ਪਰਮੇਸ਼ਰ ਜੀ ਨੇ ਉਧਾਰੇ, ਉਹਨਾਂ ਦਾ ਉਧਾਰ ਕਰ ਦਿੱਤਾ ਹੈ। ਸਾਧ ਸੰਗਤ ਜੀ, ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਸਾਧੂ ਨੇ ਨਾ, ਸਤਿਗੁਰੂ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜਿਨ੍ਹਾਂ ਨੇ ਸੰਗਤ ਕੀਤੀ ਉਹਨਾਂ ਦਾ ਉਧਾਰ ਹੋ ਗਿਆ। ਵੱਡੇ ਭਾਰੀ ਅਭਿਆਸੀ ਭਾਈ ਦਲਬੀਰ ਸਿੰਘ ਜੀ ਹੋਏ ਨੇ, ਇੱਕ ਵੇਲੇ ਜਦੋਂ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਸਰੀਰ ਦਾ ਚੈੱਕਅਪ ਡਾਕਟਰ ਨੇ ਕੀਤਾ ਨਾ, ਕਹਿਣ ਲੱਗਾ ਮਹਾਂਪੁਰਖੋ ਹੋਰ ਤੇ ਕੋਈ ਰੋਗ ਨਹੀਂ, ਬਸ ਬੇਆਰਾਮੀ ਹੈ, ਆਰਾਮ ਕਰਿਆ ਕਰੋ ਠੀਕ ਹੋ ਜਾਵੋਗੇ। ਮਹਾਂਪੁਰਖਾਂ ਨੇ ਭਾਈ ਦਲਬੀਰ ਸਿੰਘ ਨੂੰ ਸੁਨੇਹਾ ਭੇਜ ਕੇ ਬੁਲਵਾਇਆ, ਕਹਿਣ ਲੱਗੇ ਡਾਕਟਰ ਸਾਹਿਬ ਆ ਦਲਬੀਰ ਸਾਹਿਬ ਸਿੰਘ ਦਾ ਚੈੱਕਅਪ ਕਰੋ ਕੋਈ ਰੋਗ ਹੈ, ਤੇ ਡਾਕਟਰ ਨੇ ਚੈੱਕਅਪ ਕੀਤਾ ਤੇ ਕਹਿਣ ਲੱਗਾ ਮਹਾਂਪੁਰਖੋ ਸਿੰਘ ਬਿਲਕੁਲ ਨੌ ਪਰ ਨੌ ਤਿਆਰ ਪਰ ਤਿਆਰ ਹੈ, ਮੈਡੀਕਲੀ ਫਿੱਟ ਹੈ, ਕਿਸੇ ਪ੍ਰਕਾਰ ਦਾ ਕੋਈ ਰੋਗ ਨਹੀਂ। ਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਬਚਨ ਕੀਤਾ ਸੀ, ਡਾਕਟਰ ਸਾਹਿਬ 6 ਮਹੀਨੇ ਹੋ ਗਏ ਇਸ ਸਿੰਘ ਨੇ ਇੱਕ ਮਿੰਟ ਵੀ ਸੌਕੇ ਨਹੀਂ ਦੇਖਿਆ, ਰਾਤ ਦਿਨ ਹਰ ਵੇਲੇ ਸਿਮਰਨ ਹੀ ਕਰਦਾ। ਇਹ ਮੈਡੀਕਲ ਥਿਊਰੀ ਹੋ ਸਕਦੀ ਹੈ ਕਿ ਨਾ ਸੌਣ ਦੇ ਨਾਲ ਬਿਮਾਰੀਆਂ ਲੱਗਦੀਆਂ ਨੇ, ਪਰ ਸਾਧੂਆਂ ਦੀ ਮਰਿਆਦਾ ਦੁਨੀਆਂ ਤੋਂ ਵੱਖਰੀ ਹੁੰਦੀ ਹੈ। ਉਹ ਤੇ ਹਰ ਵੇਲੇ ਜਾਗ ਕੇ ਵੀ ਸਿਮਰਨ ਕਰਦੇ ਨੇ, ਰੋਗ ਨੇੜੇ ਨਹੀਂ ਆਉਂਦੇ। ਏਡੇ ਵੱਡੇ ਅਭਿਆਸੀ ਬਣੇ ਕਿਵੇਂ? ਪਹਿਲੇ ਜੀਵਨ ਦੇ ਵਿੱਚ ਚੋਰੀਆਂ ਕਰਿਆ ਕਰਦੇ ਸਨ, ਚੋਰ ਸਨ। ਸੋ ਇਸ ਪ੍ਰਕਾਰ ਜਥੇ ਦੇ ਸਿੰਘਾਂ ਦੀ ਰਸਨਾ ਤੋਂ ਸਾਖੀ ਸੁਣੀ, ਇੱਕ ਵੇਲੇ ਕਿਧਰੇ ਚੋਰੀ ਕਰਕੇ ਭੱਜੇ, ਪਿੱਛੇ ਪੁਲਿਸ ਲੱਗੀ ਹੈ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਮਹਾਂਪੁਰਖਾਂ ਦਾ ਦੀਵਾਨ ਸਜਿਆ ਸੀ, ਲੱਖਾਂ ਦੀ ਗਿਣਤੀ ਵਿੱਚ ਇਕੱਠ ਹੋਇਆ ਕਰਦਾ ਸੀ। ਪੁਲਿਸ ਤੋਂ ਡਰਦਾ ਮਰਦਾ ਇਹ ਦਲਬੀਰ ਸਿੰਘ ਦੌੜ ਕੇ ਸੰਗਤ ਵਿੱਚ ਬੈਠ ਗਿਆ। ਹੁਣ ਲੱਖਾਂ ਦੇ ਇਕੱਠ ਦੇ ਵਿੱਚੋਂ ਪੁਲਿਸ ਚੋਰ ਨੂੰ ਕਿਵੇਂ ਪਛਾਣੇ? ਨਾ ਪਛਾਣ ਸਕੀ, ਵਾਪਸ ਚਲੀ ਗਈ। ਉਹ ਜ਼ਿੰਦਗੀ ਦਾ ਪਹਿਲਾ ਦਿਨ ਸੀ, ਪੁਲਿਸ ਤੋਂ ਬਚਣ ਵਾਸਤੇ ਦੀਵਾਨ ਵਿੱਚ ਬੈਠ ਗਿਆ। ਜਦੋਂ ਬੈਠ ਗਿਆ ਤੇ ਸੰਤ ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਕਥਾ ਕਰਦੇ ਸੀ। ਕਥਾ ਸੁਣ ਕੇ ਮਨ ਦੇ ਉੱਪਰ ਐਸਾ ਪ੍ਰਭਾਵ ਪਿਆ, ਕਥਾ ਦੀ ਸਮਾਪਤੀ ਤੇ ਦੀਵਾਨ ਦੀ ਸਮਾਪਤੀ ਤੇ ਮਹਾਂਪੁਰਖਾਂ ਦੇ ਆ ਕੇ ਚਰਨ ਫੜ ਲਏ। ਕਹਿਣ ਲੱਗਾ ਮਹਾਂਪੁਰਖੋ, ਜਿਹੜੀ ਤੁਸੀਂ ਅੱਜ ਕੱਲ ਕਥਾ ਕੀਤੀ ਹੈ ਨਾ, ਇਹ ਕੱਲਾ ਕੱਲਾ ਬਚਨ ਇੱਕ ਇੱਕ ਅੱਖਰ ਮੇਰੇ ਜੀਵਨ ਤੇ ਢੁਕਦਾ ਹੈ। ਜਿਵੇਂ ਆਪ ਜੀ ਨੇ ਬਚਨ ਕੀਤਾ, ਨੀਵੇਂ ਜੀਵਨ ਵਾਲੇ ਪੁਰਖ ਇਹੋ ਜਿਹੇ ਹੁੰਦੇ ਨੇ। ਮਹਾਰਾਜ, ਮੇਰਾ ਜੀਵਨ ਐਸੇ ਨੀਵੇਂ ਜੀਵਨ ਵਾਲਾ ਹੀ ਹੈ, ਨੀਵੇਂ ਆਚਰਨ ਵਾਲਾ ਹੀ ਹੈ, ਮੈਂ ਐਸਾ ਮੰਦ ਕਰਮੀ ਹਾਂ, ਤੇ ਮਹਾਰਾਜ ਕਿਰਪਾ ਕਰਕੇ ਮੈਨੂੰ ਇਹਨਾਂ ਮੰਦ ਕਰਮਾਂ ਤੋਂ ਬਚਾ ਲਵੋ। ਮਹਾਂਪੁਰਖਾਂ ਦੀ ਸ਼ਰਨ ਵਿੱਚ ਪਿਆ, ਅੰਮ੍ਰਿਤ ਛਕਿਆ, ਐਸਾ ਵੱਡਾ ਭਾਰੀ ਅਭਿਆਸੀ ਹੋਇਆ ਕਿ ਨਾਮ ਹੀ ਭਾਈ ਦਲਬੀਰ ਸਿੰਘ ਅਭਿਆਸੀ ਹੋ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ, ਸਾਧੂ ਸੰਗ ਉਧਾਰੇ। ਇਸ ਪ੍ਰਕਾਰ ਵੱਡੇ ਵੱਡੇ ਚੋਰਾਂ ਨੂੰ ਵੀ ਸਾਧੂਆਂ ਦੀ ਸੰਗਤ ਮਿਲ ਜਾਵੇ ਨਾ, ਤੇ ਸਾਧੂ ਜਨ ਤਿੰਨਾਂ ਦਾ ਉਧਾਰ ਕਰ ਦਿੰਦੇ ਨੇ। ਸਾਧ ਸੰਗਤ ਜੀ, ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਮਹਾਂਪੁਰਖਾਂ ਦਾ ਅੱਜ ਸਲਾਨਾ ਬਰਸੀ ਦਾ ਦਿਹਾੜਾ ਵੀ ਹੈ। ਅੱਜ ਦੇ ਦਿਨ ਭਾਦਰੋਂ ਦੇ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਮਹਾਂਪੁਰਖਾਂ ਨੇ ਸੱਚਖੰਡ ਗਮਨ ਕੀਤਾ ਸੀ। ਜਿਸ ਵੇਲੇ ਮਹਾਂਪੁਰਖ 3 ਅਗਸਤ ਵਾਲੇ ਦਿਨ ਜਲੰਧਰ ਦੇ ਕੋਲ ਮਲਸੀਆ ਨਗਰ ਹੈ, ਉੱਥੋਂ ਕਥਾ ਦੇ ਦੀਵਾਨ ਦੀ ਸਮਾਪਤੀ ਕਰਕੇ ਅੱਗੇ ਚਾਲੇ ਪਾਉਣ ਲੱਗੇ ਨੇ, ਤੇ ਮਹਾਂਪੁਰਖਾਂ ਨੇ ਬੜੇ ਬੈਰਾਗ ਦੇ ਨਾਲ ਧਾਰਨਾ ਅੱਗੇ ਬੋਲ ਕੇ ਸੰਗਤਾਂ ਨੂੰ ਪੜ੍ਹਾਈ ਸੀ, ਨਦੀਆ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ। ਤੇ ਜਦੋਂ ਸਾਧ ਸੰਗਤ ਜੀ ਇਸ ਪ੍ਰਕਾਰ ਚਾਲੇ ਪਾ ਦਿੱਤੇ ਨਾ, ਸੋ ਆਪ ਜੀ ਨੇ ਸੋਲਨ ਜਾਣਾ ਸੀ ਪ੍ਰਚਾਰ ਵਾਸਤੇ, ਤੇ ਰਸਤੇ ਦੇ ਵਿੱਚ ਆਪ ਡਰਾਈਵਰ ਨੂੰ ਕਹਿ ਕੇ ਅੰਬੈਸਡਰ ਕਾਰ ਸੀ ਗੱਡੀ ਰੁਕਵਾ ਲਈ। ਜਿਹੜਾ ਗੁਰਮੁਖ ਸਿੰਘ ਨਾਮ ਦਾ ਸਿੰਘ ਸੀਟ ਅਗਲੀ ਤੇ ਬੈਠਾ ਸੀ ਡਰਾਈਵਰ ਦੀ ਨਾਲ ਦੀ ਸੀਟ ਤੇ, ਆਪ ਮਹਾਂਪੁਰਖ ਗੱਡੀ ਤੋਂ ਉਤਰੇ, ਬਾਰੀ ਖੋਲੀ ਤੇ ਕਹਿਣ ਲੱਗੇ ਗੁਰਮੁਖ ਸਿੰਘਾ, ਅਗਲੀ ਸੀਟ ਤੋਂ ਉਤਰ ਕੇ ਪਿਛਲੀ ਸੀਟ ਤੇ ਹੋ ਜਾ, ਤੂੰ ਮਾਪਿਆਂ ਦਾ ਕੱਲਾ ਕੱਲਾ ਪੋਤਾ, ਤੇਰੀ ਮਾਂ ਨੇ ਰੋਂਦਿਆਂ ਚੁੱਪ ਨਹੀਂ ਕਰਨਾ। ਮਹਾਂਪੁਰਖਾਂ ਨੂੰ ਪਤਾ ਸੀ ਭਾਣੇ ਵਾਪਰਨ ਵਾਲੇ ਨੇ, ਪਰ ਜਿਹੜੇ ਮਹਾਂਪੁਰਖ ਹੁੰਦੇ ਨੇ ਭਾਣੇ 'ਚ ਪ੍ਰਸੰਨ ਰਹਿੰਦੇ ਨੇ। ਇਸ ਪ੍ਰਕਾਰ ਗੁਰਮੁਖ ਆਵੈ ਜਾਏ ਨਿਸੰਗ, ਤੈਸਾ ਹਰਕਤ ਐਸਾ ਉਸ ਸੋਗ, ਸਦਾ ਆਨੰਦ ਤਹਿ ਨਹੀਂ ਵਿਯੋਗ। ਵਿਯੋਗ ਤੇ ਮਨ ਵਿੱਚ ਹੁੰਦਾ ਹੀ ਨਹੀਂ, ਆਨੰਦ ਅਵਸਥਾ ਵਿੱਚ ਰਹਿੰਦੇ ਨੇ। ਜਿਉਂਦੇ ਵੀ ਆਨੰਦ ਅਵਸਥਾ ਵਿੱਚ ਨੇ ਤੇ ਜਾਂਦੇ ਵੀ ਆਨੰਦ ਅਵਸਥਾ ਵਿੱਚ ਨੇ। ਕਬੀਰ, ਜਿਸ ਮਰਣਾ ਤੇ ਜਗ ਡਰੈ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਕਹਿਣ ਲੱਗੇ ਗੁਰਮੁਖ ਸਿੰਘਾ, ਮਾਪਿਆਂ ਦਾ ਕੱਲਾ ਕੱਲਾ ਪੋਤਾ, ਪਿਛਲੀ ਸੀਟ ਤੇ ਹੋ ਜਾ, ਤੇਰੀ ਮਾਂ ਨੇ ਰੋਂਦਿਆਂ ਚੁੱਪ ਨਹੀਂ ਕਰਨਾ। ਉਦੋਂ ਤੇ ਗੱਲ ਦੀ ਸਮਝ ਨਾ ਆਈ ਭਾਵ ਕੀ ਹੈ, ਪਰ ਸਾਧ ਸੰਗਤ ਜੀ, ਮੀਂਹ ਪੈਣ ਲੱਗਾ, ਕਾਰ ਤੇਜ਼ ਰਫ਼ਤਾਰ ਦੇ ਵਿੱਚ ਸੀ, ਅੱਗੇ ਜਾ ਕਰਕੇ ਆਊਟ ਆਫ ਕੰਟਰੋਲ ਹੋਈ। ਡਰਾਈਵਰ ਨੇ ਬ੍ਰੇਕ ਲਾਉਣ ਦਾ ਯਤਨ ਤੇ ਕੀਤਾ ਪਰ ਨਾ ਸੰਭਾਲੀ ਗਈ, ਜਾ ਕੇ ਤੂਤ ਦੇ ਦਰਖਤ ਵਿੱਚ ਵੱਜੀ। ਸਾਧ ਸੰਗਤ ਜੀ, ਤੇ ਇਸ ਵੇਲੇ ਬਾਰੀ ਭਾਵੇਂ ਲੋਕ ਸੀ, ਜ਼ੋਰ ਦੇ ਨਾਲ ਬਾਰੀ ਖੁੱਲੀ ਏ, ਮਹਾਂਪੁਰਖਾਂ ਦਾ ਸਰੀਰ ਲੋਟਣੀਆਂ ਖਾਂਦਾ ਕਾਰ ਚੋਂ ਬਾਹਰ ਗਿਆ, ਛਾਤੀ ਦੀਆਂ 7 ਪਸਲੀਆਂ ਟੁੱਟ ਗਈਆਂ, ਕੰਨ ਦੇ ਕੋਲੋਂ ਸਰੀਰ ਪਾਟਾ ਹੋਰ ਗੰਭੀਰ ਸੱਟਾਂ ਲੱਗੀਆਂ। ਤੇ ਇਸ ਵੇਲੇ CMC ਹੌਸਪੀਟਲ ਲੁਧਿਆਣੇ ਦੇ ਵਿੱਚ ਮਹਾਂਪੁਰਖਾਂ ਨੂੰ ਦਾਖਲ ਕਰਵਾਇਆ ਗਿਆ, ਐਕਸਰੇ ਇਤਿਆਦਿ ਕੀਤੇ ਗਏ। ਡਾਕਟਰਾਂ ਨੇ ਕਿਹਾ 7 ਪਸਲੀਆਂ ਟੁੱਟੀਆਂ ਨੇ, ਪਰ ਵੇਖ ਕੇ ਹੈਰਾਨ, ਕੰਨ ਦੇ ਕੋਲੋਂ ਮਾਸ ਜਿਹੜਾ ਪਾਟਾ ਹੋਇਆ, ਸਰੀਰ ਤੇ ਸੱਟਾਂ ਲੱਗੀਆਂ ਨੇ। ਤੇ ਇਸ ਵੇਲੇ ਟੀਕਾ ਲਾ ਕੇ ਮਾਸ ਸੁੰਨ ਕਰਨ ਲੱਗੇ। ਮਹਾਂਪੁਰਖਾਂ ਨੇ ਪੁੱਛਿਆ, ਡਾਕਟਰ ਸਾਹਿਬ ਕੀ ਕਰਦੇ ਹੋ? ਕਹਿੰਦੇ ਜੀ ਟੀਕਾ ਲਾ ਕੇ ਮਾਸ ਸੁਣ ਕਰਨਾ ਤੁਹਾਨੂੰ ਪੀੜਾ ਨਾ ਹੋਵੇ, ਮਾਸ ਸਿਉਣਾ। ਮਹਾਂਪੁਰਖ ਕਹਿਣ ਲੱਗੇ ਸੁਣ ਕਰਨ ਦੀ ਕੀ ਲੋੜ ਹੈ, ਇਵੇਂ ਹੀ ਸਿਉਂਦੇ ਹੋ। ਬਿਨਾਂ ਇੰਜੈਕਸ਼ਨ ਲਾਏ ਤੋਂ ਇਵੇਂ ਜ਼ਖਮਾਂ ਦੇ ਉੱਪਰ ਸਟਿਚਿੰਗ ਕੀਤੀ ਗਈ, ਟਾਂਕੇ ਲਾਏ ਗਏ, ਮਹਾਂਪੁਰਖਾਂ ਦੇ ਮੁੱਖ ਦੇ ਉੱਪਰ ਪੀੜਾ ਦਾ ਕੋਈ ਅਨੁਭਵ ਵੀ ਨਹੀਂ। ਡਾਕਟਰ ਹੈਰਾਨ, ਇੱਕ ਹੱਡੀ ਟੁੱਟ ਜਾਵੇ, ਸੱਟ ਲੱਗ ਜਾਵੇ ਤੇ ਜਿਸ ਕਮਰੇ ਵਿੱਚ ਮਰੀਜ਼ ਹੋਵੇ ਚੀਕਾਂ ਮਾਰ ਮਾਰ ਕੇ ਕਮਰਾ ਸਿਰ ਤੇ ਚੁੱਕਣਾ ਲਿਆ ਹੁੰਦਾ, ਪਰ ਮਹਾਂਪੁਰਖਾਂ ਦੀਆਂ ਸੱਤ ਪਸਲੀਆਂ ਟੁੱਟੀਆਂ ਨੇ ਛਾਤੀ ਚੋ, ਨਾ ਮੁੱਖ ਦੇ ਉੱਪਰ ਪਰੇਸ਼ਾਨੀ, ਨਾ ਕੋਈ ਦਰਦ, ਨਾ ਕੋਈ ਪੀੜਾ, ਨਾ ਮੁੱਖ ਦੇ ਵਿੱਚੋਂ ਹਾਏ, ਨਾ ਉਫ ਤੇ ਸੀ ਤੱਕ ਨਾ ਉਚਾਰਿਆ। ਡਾਕਟਰਾਂ ਨੇ ਆਖਿਆ ਜੀ ਓਪਰੇਸ਼ਨ ਕਰਨਾ ਪਵੇਗਾ, ਓਪਰੇਸ਼ਨ ਕਰਨ ਵਾਸਤੇ ਛਾਤੀ ਦੇ ਰੋਮ ਕੱਟਣੇ ਪੈਣਗੇ। ਮਹਾਂਪੁਰਖਾਂ ਨੇ ਸਾਫ਼ ਇਨਕਾਰ ਕਰ ਦਿੱਤਾ, ਡਾਕਟਰ ਸਾਹਿਬ ਮੈਂ ਆਪਣੇ ਜੀਵਨ ਕਾਲ ਦੇ ਵਿੱਚ ਗੁਰੂ ਕੀ ਸਟੇਜ ਤੋਂ, ਗੁਰੂ ਕੀ ਹਜ਼ੂਰੀ ਵਿੱਚ ਧਾਰਨਾ ਪੜ੍ਹਦਾ ਤੇ ਸੰਗਤਾਂ ਨੂੰ ਪੜ੍ਹਾਉਂਦਾ ਰਿਹਾ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਤੇ ਡਾਕਟਰਾਂ ਨੇ ਕਿਹਾ ਮਹਾਂਪੁਰਖੋਂ ਨੁਕਸਾਨ ਹੋ ਸਕਦਾ ਹੈ, ਜਾਨ ਨਹੀਂ ਬਚੇਗੀ ਜੇ ਓਪਰੇਸ਼ਨ ਨਾ ਕੀਤਾ ਤੇ ਓਪਰੇਸ਼ਨ ਕਰਨ ਵਾਸਤੇ ਛਾਤੀ ਤੋਂ ਵਾਲ ਲਾਉਣੇ ਬੜੇ ਜ਼ਰੂਰੀ ਨੇ। ਤੇ ਮਹਾਂਪੁਰਖਾਂ ਨੇ ਬਚਨ ਕੀਤਾ ਫਿਰ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਪ੍ਰਾਣ ਚਲੇ ਜਾਣ ਦੁੱਖ ਨਹੀਂ, ਸਰੀਰ ਚਲਿਆ ਜਾਵੇ ਦੁੱਖ ਨਹੀਂ, ਸਿੱਖੀ ਸਿਦਕ ਨਹੀਂ ਜਾਣਾ ਚਾਹੀਦਾ। ਜਿਸ ਸਿਦਕ ਨੂੰ ਲਭਾਉਣ ਵਾਸਤੇ ਭਾਈ ਤਾਰੂ ਸਿੰਘ ਜੀ ਨੇ ਖੋਪੜਾ ਲਵਾ ਲਿਆ, ਅਸੀਂ ਉਹਨਾਂ ਕੇਸਾਂ ਨੂੰ ਕਿਵੇਂ ਆਪਣੇ ਤਨ ਤੋਂ ਵਿਸਾਰੀਏ, ਕਿਵੇਂ ਰੋਮਾਂ ਦੀ ਬੇਦਬੀ ਕਰੀਏ, ਨਹੀਂ ਕਰ ਸਕਦੇ। ਸਾਧ ਸੰਗਤ ਜੀ ਸਾਫ਼ ਇਨਕਾਰ ਕਰ ਦਿੱਤਾ, ਸਰੀਰ ਛੱਡ ਕੇ ਸੱਚਖੰਡ ਜਾਵਾਂਗੇ, ਓਪਰੇਸ਼ਨ ਨਹੀਂ ਕਰਾਉਣਾ, ਛਾਤੀ ਤੋਂ ਰੋਮ ਨਹੀਂ ਲਹਾਉਣੇ। ਤੇ ਇਸ ਵੇਲੇ ਸਾਧ ਸੰਗਤ ਜੀ, ਜਿਸ ਵੇਲੇ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਮਹਾਂਪੁਰਖਾਂ ਨੂੰ ਪਤਾ ਲੱਗਾ ਨਾ ਸੰਤ ਬਾਬਾ ਕਰਤਾਰ ਸਿੰਘ ਜੀ ਦਾ ਐਕਸੀਡੈਂਟ ਹੋਇਆ ਤੇ ਹੌਸਪੀਟਲ ਦੇ ਵਿੱਚ ਪਤਾ ਲੈਣ ਵਾਸਤੇ ਆਏ, ਸਿੰਘਾਂ ਨੂੰ ਪੁੱਛਿਆ ਮਹਾਂਪੁਰਖਾਂ ਦਾ ਕੀ ਹਾਲ ਹੈ। ਸਿੰਘਾਂ ਨੇ ਦੱਸਿਆ ਜੀ ਬੇਹੋਸ਼ੀ ਦੀ ਅਵਸਥਾ ਦੇ ਵਿੱਚ ਹੈ, ਸਰੀਰ ਕਰਕੇ ਸੁਰਤ ਸੰਭਾਲੀ ਹੋਈ ਨਹੀਂ, ਇਸ ਕਰਕੇ ਮਹਾਂਪੁਰਖਾਂ ਦੇ ਨਾਲ ਕੋਈ ਬਚਨ ਨਹੀਂ ਹੁੰਦਾ। ਤੇ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਸੁਭਾਵਕ ਕਹਿਣ ਲੱਗੇ, ਸਿੰਘੋ ਕਿਹੋ ਜਿਹੀਆਂ ਢਿੱਲੀਆਂ ਗੱਲਾਂ ਕਰਦੇ ਹੋ, ਬ੍ਰਹਮ ਗਿਆਨੀ ਵੀ ਕਦੇ ਬੇਹੋਸ਼ ਹੁੰਦਾ ਹੈ।

ਜਾਂਦੇ ਨੇ ਸ਼ਬਦ ਸਪਰਸ਼ ਰੂਪ ਰਸ ਗੰਧ ਵਿਸ਼ਿਆਂ ਤੋਂ ਤੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਵੈਰੀਆਂ ਤੋਂ ਅਸੰਗ ਹੋ ਜਾਂਦੇ ਹਨ। ਜੋ ਇਸ ਪ੍ਰਕਾਰ ਕਰੁਣਾ ਮੈਂ ਇਹ ਜਿਹੜਾ ਪਾਠ ਇਸਦੇ ਉੱਪਰ ਬਿੰਦੀ ਕਦਾਚਿਤ ਵੀ ਨਹੀਂ ਲਗਾਉਣੀ। ਜੇ ਮੈਂ ਕਹੀਏ ਤੇ ਫਿਰ ਅਰਥ ਦਾ ਅਨਰਥ ਹੋ ਜਾਂਦਾ। ਮੈਂ ਦਾ ਅਰਥ ਹੈ ਸਰੂਪ। ਜੋ ਪਰਮੇਸ਼ਰ ਜੀ ਦੀਨਾਂ ਦੇ ਉੱਪਰ ਦਇਆਲਤਾ ਕਰਨ ਵਾਲੇ ਨੇ ਕਰੁਣਾ ਮੈਂ ਕਰੁਣਾ ਦਾ ਸਰੂਪ ਕਿਰਪਾ ਸਰੂਪ ਨੇ। ਐਸੇ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਜਪਹੇ ਜਿਹੜੇ ਜਿਹੜੇ ਵੀ ਜਨ ਜਪਦੇ ਹਨ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਉਹ ਵਿਸ਼ੇ ਵਿਕਾਰਾਂ ਦੇ ਸਾਗਰ ਤੋਂ ਤਰ ਗਏ ਨੇ, ਉਹ ਭੈ ਸਾਗਰ ਤੋਂ ਤਰ ਗਏ ਨੇ, ਉਹ ਜੂਨਾ ਵਿੱਚ ਪੈਣ ਤੋਂ ਬਚ ਗਏ ਨੇ, ਉਹਨਾਂ ਦੇ ਸਾਰੇ ਦੁੱਖ ਸਤਿਗੁਰੂ ਜੀ ਨੇ ਕੱਟ ਦਿੱਤੇ ਨੇ। ਉਹਨਾਂ ਨਾਮ ਦੇ ਰਸੀਆਂ ਨੂੰ ਭਾਵੇਂ ਖੱਗ ਦਾ ਤਨ ਹੈ, ਮੀਨ ਦਾ ਤਨ ਹੈ, ਬਰਾਹ ਦਾ ਤਨ ਹੈ, ਮ੍ਰਿਗ ਦਾ ਤਨ ਹੈ, ਸਾਰਿਆਂ ਨੂੰ ਉਤਾਰ ਦਿੱਤਾ ਹੈ ਜਿਹੜੇ ਸਾਧ ਸੰਗਤ ਦੇ ਨਾਲ ਮਿਲ ਕੇ ਜਪਦੇ ਨੇ ਸਤਨਾਮ। ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ। ਇਸ ਪ੍ਰਕਾਰ ਭਾਈ ਸਾਰੇ ਦੁੱਖ ਜਨ ਦਰਦ ਉਹਨਾਂ ਦੇ ਨਾਸ਼ ਹੋ ਜਾਂਦੇ ਨੇ ਤੇ ਹਜ਼ੂਰ ਬਚਨ ਕਰਦੇ ਨੇ ਜਿਹੜੇ ਸਾਧ ਸੰਗਤ ਨਾਲ ਮਿਲ ਕੇ ਭਜਨ ਕਰਦੇ ਨੇ, ਸਿਮਰਨ ਕਰਦੇ ਨੇ ਬਚਨ, ਸੋ ਹਜ਼ੂਰ ਫਰਮਾਉਂਦੇ ਨੇ ਬੰਦਗੀ ਕਰਦੇ ਨੇ। ਸਾਧ ਬਲਿਹਾਰੇ, ਅਸੀਂ ਉਹਨਾਂ ਤੋਂ ਮਨ ਬਾਣੀ ਸਰੀਰ ਕਰਕੇ ਸਦਾ ਸਦਾ ਕੁਰਬਾਨ ਬਲਿਹਾਰ ਜਾਂਦੇ ਹਾਂ, ਵਾਰਨੇ ਜਾਂਦੇ ਹਾਂ, ਘੋਲੀ ਜਾਂਦੇ ਹਾਂ, ਇਸ ਪ੍ਰਕਾਰ ਸਦਕੇ ਜਾਂਦੇ ਹਾਂ ਉਹਨਾਂ ਤੋਂ ਜਿਹੜੇ ਸਾਧੂ ਜਨਾਂ ਦੀ ਸੰਗਤ ਦੇ ਨਾਲ ਮਿਲ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦਾ ਸਿਮਰਨ ਭਜਨ ਬੰਦਗੀ ਸਦਾ ਹੀ ਕਰਦੇ ਹਨ ਜੀ। ਇਸ ਪ੍ਰਕਾਰ ਸਾਧ ਸੰਗਤ ਜੀ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅੰਮ੍ਰਿਤਮਈ ਗੁਰਬਾਣੀ ਦੀ ਵਿਚਾਰ ਦੁਆਰਾ ਪਾਵਨ ਉਪਦੇਸ਼ਾਂ ਦੀ ਦਾਤ ਬਖਸ਼ਿਸ਼ ਕਰਦੇ ਨੇ। ਗੁਰ ਚਰਨਾਂ ਵਿਖੇ ਰਜੋਈਆਂ ਕਰੀਏ ਸੱਚੇ ਸਾਹਿਬ ਜੀ। ਜੋ ਭਾਦੋਂ ਦਾ ਮਹੀਨਾ ਅੱਜ ਪ੍ਰਾਰੰਭ ਹੋਇਆ, ਅੱਜ ਚੜ੍ਹਿਆ ਹੈ, ਮਹਾਰਾਜ ਕਿਰਪਾਲਤਾ ਕਰੋ ਇਹ ਮਹੀਨਾ ਆਪ ਜੀ ਦੇ ਸਾਧੂ ਜਨਾਂ ਦੀ ਸੰਗਤ ਕਰਦਿਆਂ, ਭਜਨ ਕਰਦਿਆਂ, ਸਿਮਰਨ ਕਰਦਿਆਂ, ਬੰਦਗੀ ਕਰਦਿਆਂ ਆਪ ਜੀ ਦੇ ਭਾਣੇ ਦੇ ਅੰਦਰ ਸੁੱਖਾਂ ਦੇ ਸਹਿਤ ਬਤੀਤ ਹੋਵੇ। ਮਹਾਰਾਜ ਇਹ ਭਾਦਰੋਂ ਦੇ ਮਹੀਨੇ ਦੀ ਨਿਆਈ ਜੋ ਮਨੁੱਖਾ ਜਨਮ ਹੈ ਇਹ ਵੀ ਆਪ ਜੀ ਦੇ ਚਰਨਾਂ ਵਿੱਚ ਬਤੀਤੇ ਤੇ ਸਫਲਾ ਹੋਵੇ। ਜਿਨ੍ਹਾਂ ਮਹਾਂਪੁਰਖਾਂ ਦੇ ਜੀਵਨ ਦਾ ਅੰਸੁਕ ਮਾਤਰ ਸਰਵਣ ਕੀਤਾ ਹੈ, ਐਸੇ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਜੀਵਨ ਦੀ ਪ੍ਰੇਰਣਾ ਦੇ ਸਦਕਾ ਮਹਾਰਾਜ ਸਿੱਖੀ ਸਿੱਧਕ ਸਾਨੂੰ ਵੀ ਕਿਰਪਾਲਤਾ ਕਰਕੇ ਬਖਸ਼ਿਸ਼ ਕਰਨਾ ਕਰੋ ਤੇ ਜੈਸੀ ਨਾਮ ਦੀ ਦਾਤ ਆਪ ਜੀ ਨੇ ਰਹਿਮਤਾਂ ਦੀ ਜਨਾਵਣਾ ਕੀਤੀ ਏ, ਇਹ ਨਾਮ ਦੀ ਦਾਤ ਸਾਡੇ ਹਿਰਦੇ ਰੂਪੀ, ਸਾਡੇ ਅੰਤਹਿਕਰਨ ਰੂਪੀ, ਸ਼ਰਧਾ ਰੂਪੀ ਝੋਲੀ ਦੇ ਵਿੱਚ ਪਾ ਕਰਕੇ ਗਰੀਬ ਨਿਵਾਜ ਸਾਨੂੰ ਵੀ ਕਿਰਤਾਰਥ ਕਰੋ। ਐਸੇ ਅੰਮ੍ਰਿਤ ਨਾਮ ਨੂੰ ਜਪ ਕਰਕੇ ਸਾਡਾ ਵੀ ਪਾਰ ਉਤਾਰਾ ਸੰਸਾਰ ਤੋਂ ਹੋ ਜਾਵੇ ਜੀ। ਗਰੀਬ ਨਿਵਾਜ ਸਤਿਗੁਰਾਂ ਦੇ ਚਰਨਾਂ ਵਿਖੇ ਰਜੋਈਆਂ ਕਰੀਏ। ਮਹਾਰਾਜ ਜੋ ਆਪ ਜੀ ਨੇ ਕਿਰਪਾਲਤਾ ਕਰਕੇ ਕਥਨਾਂ ਤੇ ਸਰਵਣ ਕਰਵਾਇਆ ਹੈ ਤਿਸ ਦਾ ਭਾਵ ਸਾਡਿਆਂ ਮਨਾਂ ਦੇ ਅੰਦਰ ਵਸਾ ਦੇਵੋ। ਆਪਣੇ ਮੁਬਾਰਕ ਚਰਨ ਕਮਲਾਂ ਦੀ ਪ੍ਰੀਤੀ, ਸੇਵਾ, ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ, ਪਿਆਰੀ ਗੁਰਸਿੱਖੀ, ਨਿਤਨੇਮ ਸਿਮਰਨ ਦੀ ਪਰਪਕਤਾ ਬਖਸ਼ਿਸ਼ ਕਰਕੇ ਨਾਨਕ ਨਦਰੀ ਨਦਰ ਨਿਹਾਲ ਕਰੋ ਜੀ। ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਤੇ ਗੁਰੂ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ। ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ

ਹਿਰਮਾਨੇ ਦੇ ਮਨ ਸਤਿਗੁਰ ਨਿਤਾਨੰਦ ਤਾਨ ਨੇ ਉੱਠਿਆ ਦੀ ਉੱਠਣੀ ਆਸਰਾ ਦੇ ਆਸਰੇ ਗੁਰੂ ਗਰੀਬ ਨਿਵਾਜ ਜੀ ਆਪ ਜੀ ਦਾ ਜਿਹੜਾ ਚਰਚਨ ਕਰਦੇ ਹੋਏ ਆਸਬਦ ਬਟਾ ਜਰੂਰੀ ਸਤਿ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਜਿਨ੍ਹਾਂ ਮੈਂ ਬੋਲੋ ਉਸਬਦ ਬਟਾ ਜਰੂਰੀ ਸਤਿ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਸਭਨਾ ਦਿਲ ਕਲਾਉਣੀ ਚੜ੍ਹਦੀ ਕਲਾ ਬਖਸ਼ਣ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ।

ਵਿੱਚ ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਓ, ਆਪ ਜੀ ਦੇ ਭਾਵਨ ਸਥਾਨ ਸੱਖਣ ਦਰਬਾਰ ਦੀ ਹਾਜ਼ਰੀ ਭਰਦੇ ਹੋਏ ਆਪ ਜੀ ਕਿਰਪਾ ਬਾਣੀ ਦਾ ਸਤਿਕਾਰ ਕਰਦੇ ਹੋਏ ਬੇਅੰਤ ਗੁਰਮੁਖਾਂ ਪਿਆਰਿਆਂ ਨੂੰ ਸ਼ਬਦ ਭੇਟ ਮਾਇਆ ਹਾਜ਼ਰ ਹੋਈਏ ਸੱਚੇ ਪਾਤਸ਼ਾਹ ਨਾਮ ਨਾਮ ਸਿੱਖੀ ਦਾਮ ਦੀ ਬਖਸ਼ਿਸ਼ ਕਰਨੀ ਗੁਰਸਿੱਖੀ ਜੀਵਨ ਬਖਸ਼ਣਾ ਦੇ ਆਰੋਗਤਾ ਸਮੂਹ ਸੰਗਤਾਂ ਦੀਆਂ ਮਨੋਕਾਮਨਾਏ ਪੂਰਨ ਕਰਨੇ ਨਾਮ ਬਾਣੀ ਨਾਲ ਪਿਆਰ ਉਚਨਾ ਦਰ ਪ੍ਰਵਾਨ ਕਰਨੀ ਯਾਤਰਾ ਸਫਲੀ ਕਰਨੀ।

جنتي يا ريت جنتي، لا نموت نسيب وما جنتي.

ਦੇ ਰਾਜੇ ਇੰਦਰ ਵਰਗੇ ਬਲਵਾਨ ਨੇ, ਗੁਣਾ ਕਰਕੇ ਇੰਦਰ ਦੇ ਸਭ ਗੁਣੀ ਨੇ, ਇਸੇ ਪ੍ਰਕਾਰ ਪੁਰਸ਼ਾਰਥ ਕਰਕੇ ਇੰਦਰ ਵਰਗੇ ਸਨ। ਸੁੰਦਰ ਕਾਮ ਸਰੂਪ ਤੇ ਰਾਜਿਆਂ ਦਾ ਭਰ ਜੰਗਲ ਐਸਾ, ਤੇਰੇ ਦੇ ਪ੍ਰਚਲਿਤ ਦਮਕ ਐਸੀ ਜੇ ਨੂਰ ਐਸਾ ਹੈ, ਮਾਨੋ ਕਾਮਦੇਵ ਵਾਂਗੂ ਸੋਹਣੇ ਹਨ ਇਹ ਰਾਜੇ। ਦੋਹਰਾ ਤੂੰ ਪਾਠਾਰ ਹੈ ਜੁਗ ਮੈਂ, ਫਿਰ ਇਸ ਪ੍ਰਕਾਰ ਵਿਚਾਰ ਹੋਈ। ਜਰਾ ਸਿੰਘ ਕਹਿਣ ਲੱਗਾ, ਹੇ ਰਾਜੇ ਸੂਰਮਿਓ, ਯੁੱਧ ਭੂਮੀ ਦੇ ਅੰਦਰ ਵੱਡੇ ਭਾਰੀ ਬਲਵਾਨ ਬਲਸ਼ਾਲੀ 18 ਜਿਹੜੇ ਰਾਜੇ ਸਨ, ਸਿਆਮ ਹੈ ਸਿਆਮ ਹਰੇ ਬਲਵੀਰ, ਉਹ ਬਲਵੀਰ ਵੱਡੇ ਭਾਰੀ ਬਲਸ਼ਾਲੀ ਯੋਧੇ ਸਿਆਮ ਨੇ ਕ੍ਰਿਸ਼ਨ ਜੀ ਨੂੰ ਮਾਰ ਦਿੱਤੇ। ਵੱਡੇ ਭਾਰੀ 18 ਯੋਧੇ ਰਾਜੇ ਕ੍ਰਿਸ਼ਨ ਜੀ ਦੇ ਹੱਥੋਂ ਰਣ ਭੂਮੀ ਵਿੱਚ ਮਾਰੇ ਗਏ ਹਨ। ਪ੍ਰਾਤ ਯੁੱਧ ਰਾਤ ਕਰ, ਹੁਣ ਰਾਤਰੀ ਪੈਂਦੀ ਹੈ, ਰਾਤਰੀ ਬਤੀਤ ਹੋਣ 'ਤੇ ਸਵੇਰੇ ਫਿਰ ਯੁੱਧ ਹੋਵੇਗਾ। ਕੱਲ੍ਹ ਸਵੇਰੇ ਕ੍ਰਿਸ਼ਨ ਜੀ ਦੀ ਰਾਤ ਯੁੱਧ ਕਰੇ, ਐਸੋ ਸੋਰਨ ਭੂਮੀਰ, ਐਸਾ ਯੁੱਧ ਭੂਮੀ ਦੇ ਅੰਦਰ ਭੀੜ ਧਾਰਨ ਕਰਕੇ ਲੜਨ ਵਾਲਾ ਰਾਜਾ ਕੌਣ ਹੈ ਜੋ ਕ੍ਰਿਸ਼ਨ ਜੀ ਦਾ ਸਾਹਮਣਾ ਕਰੇ। ਧੂਮ ਸਿੰਘ ਭੁਜ ਸਿੰਘ ਮਨ, ਭਾਵੇਂ 18 ਰਾਜੇ ਮਾਰੇ ਗਏ ਨੇ, ਪਰ ਰਾਜੇ ਇੰਨੇ ਅਧੀਨ ਨੇ ਜਰਾ ਸਿੰਘ ਦੇ ਕਿ ਰਾਜਿਆਂ ਦੀ ਅਸੀਂ ਕਮੀ ਨਹੀਂ। ਉਹਨਾਂ ਰਾਜਿਆਂ ਦੇ ਵਿੱਚੋਂ 5 ਰਾਜ ਉਮਰ ਅੱਗੇ ਆਏ ਨੇ, ਜਿਨ੍ਹਾਂ ਦੇ ਨਾਮ ਹਜ਼ੂਰ ਨੇ ਲਿਖੇ ਨੇ। ਪਹਿਲਾ ਰਾਜਾ ਹੈ ਧੂਮ ਸਿੰਘ, ਦੂਜਾ ਹੈ ਭੁਜ ਸਿੰਘ, ਤੀਜਾ ਹੈ ਮਨ ਸਿੰਘ। ਸਿੰਘ ਧਰਾ ਧਰ ਔੜ, ਚੌਥਾ ਰਾਜਾ ਹੈ ਜਿਸਦਾ ਨਾਮ ਭਰਾ ਹਰ ਸਿੰਘ ਹੈ। ਧੌਲ ਸਿੰਘ ਪਾਚੋਂ ਨਿਰਪ, ਪੰਜਵਾਂ ਰਾਜਾ ਹੈ ਧੌਲ ਸਿੰਘ। ਇਹ ਜਿਹੜੇ 5 ਰਾਜੇ ਨੇ ਬੜੇ ਸੂਰਵੀਰ ਨੇ, ਬੜੇ ਬਹਾਦਰ ਨੇ, ਬੜੇ ਯੋਧੇ ਨੇ। ਇਹ ਸਵੇਰੇ ਨਵੇਂ ਨਿਰਪਤ ਸੂਰਤ ਕੇ ਸਿਰ ਮਾਹੌਰ, ਇਹ ਜਿਹੜੇ 5 ਰਾਜੇ ਨੇ ਨਾ, ਮਾਨੋ ਇਹ ਸੂਰਮਿਆਂ ਦੇ ਸਿਰਮੌਰ ਸੂਰਮੇ ਨੇ, ਰਾਜਿਆਂ ਦੇ ਸਿਰਮੌਰ ਰਾਜੇ ਨੇ। ਜਿਨ੍ਹਾਂ ਵਰਗਾ ਯੋਧਾ ਧਰਤੀ ਦੇ ਉੱਪਰ ਇਹਨਾਂ ਦਾ ਮੁਕਾਬਲਾ ਕਰਨ ਵਾਲਾ ਹੋਰ ਕੋਈ ਨਜ਼ਰ ਨਹੀਂ ਆਉਂਦਾ। ਭਾਤ ਜੋਰ ਉੱਠ ਸਭਾਬ ਹੈ, ਐਸੇ ਬਲਵਾਨ ਬਲਸ਼ਾਲੀ ਰਾਜੇ, 5 ਜਿਹੜੇ ਰਾਜੇ ਜਿਨ੍ਹਾਂ ਦੇ ਨਾਮ ਉਪਰੋਕਤ ਕਥਨ ਕੀਤੇ ਨੇ, ਹੱਥ ਜੋੜ ਕਰਕੇ ਜਰਾ ਸਿੰਘ ਦੀ ਸਭਾ ਦੇ ਵਿੱਚ ਇਹਨਾਂ 5 ਰਾਜਿਆਂ ਨੇ ਰਾਜਾ ਜਰਾ ਸਿੰਘ ਸਿੰਘ ਨੂੰ ਪ੍ਰਣਾਮ ਕੀਤਾ ਹੈ। ਕਾਲ ਭੋਰ ਕੇ ਹੋ ਨਹੀਂ, ਕਹਿਣ ਲੱਗੇ ਹੇ ਛਤਰਪਤੀ, ਹੇ ਸਮਰਾਟ, ਹੇ ਜਰਾ ਸਿੰਘ, ਤੁਸੀਂ ਕਿਸ ਗੱਲ ਦੀ ਚਿੰਤਾ ਕੀਤੀ ਹੈ? ਕੱਲ੍ਹ ਸਵੇਰ ਜੇ ਹੋਇਆ ਹੀ ਹਨ ਹੈ ਬਰ ਦਰ ਧਿਆਨ, ਅਸੀਂ ਬਰ ਦੇ ਨਾਲ ਸਿਆਦ ਕ੍ਰਿਸ਼ਨ ਜੀ ਨੂੰ ਉਹਨਾਂ ਦੇ ਦਲ ਦੇ ਸਮੇਤ, ਉਹਨਾਂ ਦੇ ਜਾਦਰ ਸੂਰਮਿਆਂ ਸੈਨਾ ਦੇ ਸਮੇਤ ਮਾਰ ਦਿਆਂਗੇ। ਸਵੈਯਾ ਬੋਲਤ ਹੇ ਗ੍ਰਿਹ ਸੋ ਜਾਓ, ਉਹ ਜਿਹੜੇ 5 ਰਾਜੇ ਨੇ ਇਸ ਪ੍ਰਕਾਰ ਰਾਜੇ ਸਿੰਘ ਨੂੰ ਕਹਿਣ ਲੱਗੇ, ਜੇ ਨਿਸ਼ਚਿੰਤ ਕਰੋ ਹਮ ਜਾਏ। ਜਰਾ ਸਿੰਘ ਜੇ ਸਮਰਾਟ, ਇਹ ਰਾਜਣ ਤੁਸੀਂ ਕਾਹਦੀ ਚਿੰਤਾ ਕਰਦੇ ਹੋ? ਸਾਡੇ ਹੁੰਦਿਆਂ ਤੁਹਾਨੂੰ ਕਾਹਦੀ ਚਿੰਤਾ ਹੈ? ਕ੍ਰਿਸ਼ਨ ਜੀ ਦੇ ਨਾਲ ਲੜਨ ਵਾਸਤੇ ਅਸੀਂ ਜਾਵਾਂਗੇ। ਆਏ ਤੋ ਹੋਏ ਤੋ ਬਾਅਦ ਆਵਾਂਗੇ, ਅਸੀਂ ਜਾ ਕੇ ਲੜਾਂਗੇ। ਕ੍ਰਿਸ਼ਨ ਕਿੱਦਾਂ ਕਸੂਰਮਾ ਜਿਹੜਾ ਸਾਡੇ ਅੱਗੇ ਅੱਜ ਆਵੇਗਾ? ਰਾਜਨ, ਜੇਕਰ ਤੁਹਾਡੀ ਆਗਿਆ ਹੋਵੇ ਨਾ, ਤੇ ਕ੍ਰਿਸ਼ਨ ਜੀ ਨੂੰ ਜੂਦੇ ਨੂੰ ਵੱਧ ਕੇ ਲੈ ਆਵਾਂਗੇ। ਨਾਤਰ ਬਾਣ ਸੁਪਰਾਨ ਹਨ ਹੈਗੇ, ਜੇਕਰ ਤੁਹਾਡੀ ਜੂਦੇ ਨੂੰ ਵੱਧ ਕੇ ਆਗਿਆ ਲਿਆਉਣ ਦੀ ਨਾ ਹੋਵੇ, ਫਿਰ ਕ੍ਰਿਸ਼ਨ ਜੀ ਨੂੰ ਜੂਦੇ ਜੀ ਪੂਰਾ ਵਿੱਚ ਸੌ ਕੇ ਆਪਣੇ ਬਾਣਾਂ ਦੇ ਨਾਲ ਬਾਣ ਦਿਆਂਗੇ। ਕਾਲ ਅਜੋ ਦਲ ਮੈਂ ਅਰ ਕੈ, ਕਹਿਣ ਲੱਗੇ ਕੱਲ੍ਹ ਨੂੰ ਯੁੱਧ ਭੂਮੀ ਦੇ ਅੰਦਰ ਦੁਸ਼ਮਣ ਕ੍ਰਿਸ਼ਨ ਜੀ ਦੇ ਅੱਗੇ, ਬਲ ਔਰ ਹਰ ਜਾਦਰ ਸੋਲਾ ਕਰਾਂਗੇ, ਬਲਰਾਮ ਨਾਲ ਯੁੱਧ ਕਰਾਂਗੇ, ਕ੍ਰਿਸ਼ਨ ਨਾਲ ਯੁੱਧ ਕਰਾਂਗੇ, ਜਾਦਰ ਸੈਨਾ ਨਾਲ ਯੁੱਧ ਕਰਾਂਗੇ, ਯੁੱਧ ਭੂਮੀ ਤੋਂ ਅਸੀਂ ਪੜਾਂਗੇ ਨਹੀਂ। ਇਹ ਕਦਮ ਵੀ
ਨਜ਼ਾਰਿਆਂ ਨੂੰ ਜਾਂਦਿਆਂ ਹੋਇਆ
ਜਿਹੜੇ ਦੋਵੇਂ ਦਲ

ਸਮਾਜ

Bajalam tuhi,

ਸਰਬੰਧ ਪ੍ਰਕਾਰਾ

जप चढ़ा

श्री

ਜੀਵ ਬੰਧਨ ਦੁਰੰਤ ਜਿਹ ਨੇਤ ਨੇਤ ਨਿਸ ਦਿਨ ਉਚਰੰਤ ਪਾਇਓ ਨ ਜਾਏ ਜਹ ਭੈਰ ਪਾਰ ਦੀ ਨਾਨ ਦੋਖ ਤਹਿ ਤਾ ਉਤਾਰ ਕਈ ਗੋਟ ਇੰਦਰ ਜਹ ਪਾਨ ਹਾਰ ਕਈ ਗੋਟ ਰੁਦਰ ਜੁਗੀਆ ਦੁਆਰ ਕਈ ਵੇਦ ਵਿਆਸ ਬ੍ਰਹਮਾ ਅਨੰਤ ਜਹ ਨੇਤ ਨੇਤ ਨਿਸ ਦਿਨ ਉਚਰੰਤ ਤਵਾ ਪ੍ਰਸਾਦ ਸਵਈਏ ਦੀਨਨ ਕੀ ਪ੍ਰਤਪਾਲ ਕਰੈ ਨਿਤ ਸੰਤੁ ਵਾਰਕ ਨੀਮਨ ਗਾਰੇ ਪਛ ਪਸੂ ਨਗ ਨਾਗ ਨਰਾ ਦੇਵ ਸਰਬ ਸਮੈ ਸਭ ਗੋ ਪ੍ਰਤਪਾਰੈ ਭੋਖਤ ਹੈ ਜਲ ਮੈ ਥਲ ਮੈ ਬਲ ਮੈ ਕਲਕੇ ਨਹੀਂ ਕਰਮ ਵਿਚਾਰੇ ਦੀਨ ਦਿਆਲ ਦਿਆਨਿਤ ਦੋਖਨ ਦੇਖਤ ਹੈ ਪਰ ਦੇਤ ਨ ਹਾਰੈ ਦਾਹਤ ਹੈ ਦੁਖ ਦੋਖਨ ਕਾ ਦਲ ਦੂਜਨ ਕੇ ਬਲ ਮੈਂ ਦਲ ਡਾਰੇ ਖੰਡ ਅਖੰਡ ਪ੍ਰਚੰਡ ਪਹਾਰਨ ਪੂਰਨ ਪ੍ਰੇਮ ਕੀ ਪ੍ਰੀਤ ਸੰਭਾਰੈ ਪਾਰਨ ਪਾਇ ਸਕੇ ਬਦਮਾਪਤ ਵੇਦ ਕਤੇ ਬੇਦ ਉਚਾਰੇ ਰੋਜ ਹੀ ਰਾਜ ਬਿਲੋਕਤ ਰਾਜਕ ਰੋਗ ਰੁਹਾਨ ਕੀ ਰੋਜ ਹੀ ਨਟਾਰੈ ਕੀਟ ਪਤੰਗ ਕੁਰੰਗ ਭੁਜੰਗਮ ਭੂਤ ਭਵਿਖ ਭਵਾਨ ਬਨਾਏ ਦੇਵ ਦੇਵ ਖਪੇ ਅਹਮੇਵ ਨ ਭੇਵ ਲਖਿਓ ਬ੍ਰਹਮ ਸਿਓ ਫਰਮਾਏ ਵੇਦ ਪੁਰਾਨ ਕਤੇਵ ਕੁਰਾਨ ਹਸੇਵ ਥਕੇ ਕਰ ਹਾਥ ਨਾਏ ਪੂਰਨ ਪ੍ਰੇਮ ਪ੍ਰਭਾਵ ਬਿਨਾ ਪਤ ਸਿਉ ਕਿਨ ਸ੍ਰੀ

ਕਿਤੇ ਇੰਦਰ ਦੁਆਰ ਕਿਤੇ ਬ੍ਰਹਮਾ ਮੁਖ ਚਾਰ ਕਿਤੇ ਕ੍ਰਿਸ਼ਨਾ ਅਵਤਾਰ ਕਿਤੇ ਰਾਮ ਕਹੀਅਤ ਹੈ ਕਿਤੇ ਸਸੁਰਾ ਸੀ ਕਿਤੇ ਸੂਰਜ ਪ੍ਰਕਾਸ਼ੀ ਕਿਤੇ ਮੁੰਡਿਆ ਉਦਾਸੀ ਜੋਗ ਦੁਆਰ ਦਹੀਅਤ ਹੈ ਕਿਤੇ ਮਹਾਦੀਨ ਕਿਤੇ ਬਿਆਸੇ ਪ੍ਰਵੀਨ ਕਿਤੇ ਕੁਮੇਰ ਕੁਲੀਨ ਕਿਤੇ ਜਛ ਕਹੀਅਤ ਹੈ ਕਰਤ ਹੈ ਵਿਚਾਰ ਪਹਿਨਾ ਪੂਰਨ ਕੋ ਪਾਵੇ ਪਾਰ ਤਾਹੀ ਤੇ ਅਪਾਰ ਨਿਰਾਧਾਰ ਲਹੀਅਤ ਹੈ ਪੂਰਨ ਅਵਤਾਰ ਨਿਰਾਧਾਰ ਹੈ ਨਾ ਪਾਰਾਵਾਰ ਪਾਈਏ ਨਾ ਪਾਰ ਪੈ ਅਪਾਰ ਕੈ ਬਖਾਨੀਏ ਅਦਵੈ ਅਬਿਨਾਸੀ ਪਰਮ ਪੂਰਨ ਪ੍ਰਕਾਸ਼ੀ ਮਹਾਰੂਪ ਹੋਂਕੇ ਰਾਸੀ ਹੈ ਅਨਾਸੀ ਕਹਿ ਕੇ ਮਾਨੀਏ ਜੰਤਰ ਹੂ ਨਜਾਤ ਜਾ ਕੀ ਭਾਵ ਹੂ ਨਮਾਇਤਾ ਕੀ ਪੂਰਨ ਪ੍ਰਭਾ ਕੇ ਸੋ ਛਟਾ ਕੇ ਅਨ ਮਾਨੀਏ ਤੇਜ ਹੂ ਕੁਤੰਤਰ ਹੈ ਗੇ ਰਾਜਸੀ ਕੋ ਜੰਤਰ ਹੈ ਗੇ ਮੋਹਨੀ ਕੋ ਮੰਤਰ ਹੈ ਨਿਜੰਤਰ ਕਹਿ ਕੇ ਜਾਨੀਏ ਤੇਜ ਹੂੰ ਪਤਾ ਰਹੇ ਕਿ ਰਾਜਸੀ ਕੁਸਾਰ ਹੈ ਕਿ ਸ਼ੁੱਧਤਾ ਕੋ ਘਰ ਹੈ ਕਿ ਸਿੱਧਤਾ ਕਿਸਾਰ ਹੈ ਕਾਮਨਾ ਕੀ ਖਾਨ ਹੈ ਕਿ ਸਾਧਨਾ ਕਿਸਾਨ ਹੈ ਵਿਰਕਤਤਾ ਕੀ ਬਾਨ ਹੈ ਕਿ ਬੁੱਧ ਕੋ ਉਦਾਰ ਹੈ ਸੁੰਦਰ ਸਰੂਪ ਹੈ ਕਿ ਭੂਪਨ ਕੋ ਭੂਪ ਹੈ ਕਿ ਰੂਪ ਹੂੰ ਕੋ ਰੂਪ ਹੈ ਕੁਮਤ ਕੋ ਪ੍ਰਹਾਰ ਹੈ ਦੀਨਨ ਕੋ ਦਾਤਾ ਹੈ ਗਨੀ ਮਨ ਕੋ ਗਾਰਕ ਹੈ ਸਾਧਨ ਕੋ ਰਚਕ ਹੈ ਗੁਨਨ ਕੋ ਬਹਾਰ ਹੈ ਸਿੱਧ ਕੋ ਸਰੂਪ ਹੈ ਕਿ ਬੁੱਧ ਕੋ ਵਿਭੂਤ ਹੈ ਕਿ ਕ੍ਰੁੱਧ ਕੋ ਅਭੂਤ ਹੈ ਕਿ ਅਛੇ ਅਵਿਨਾਸੀ ਹੈ ਕਾਮ ਕੋ ਨਿੰਦਾ ਹੈ ਕਿ ਭੂਬੀ ਕੋ ਦੇਹੰਦਾ ਹੈ ਗਨੀ ਮਨ ਗੋਰਿੰਦਾ ਹੈ ਕਿ ਤੇਜ ਕੋ ਪ੍ਰਕਾਸ਼ੀ ਹੈ ਕਾਲ ਹੂੰ ਕੇ ਕਾਲ ਹੈ ਕਿ ਸਤਰੁਣ ਕੇ ਸਾਲ ਹੈ ਕਿ ਮਿੱਤਰਨ ਕੋ ਭੁਖਤ ਕੇ ਬ੍ਰਿਧਤਾ ਕੀ ਬਾਸੀ ਹੈ ਜੋਗ ਹੂੰ ਕੋ ਯੰਤਰ ਹੈ ਕਿ ਤੇਜ ਹੂੰ ਕੋ ਤੰਤਰ ਹੈ ਕਿ ਮੋਹਨੀ ਕੋ ਮੰਤਰ ਹੈ ਕਿ ਪੂਰਨ ਪ੍ਰਕਾਸ਼ੀ ਹੈ ਰੂਪ ਕੋ ਨਿਵਾਸ ਹੈ ਕਿ ਬੁੱਧ ਕੋ ਪ੍ਰਕਾਸ਼ ਹੈ ਕਿ ਸਿੱਧਤਾ ਕੋ ਬਾਸ ਹੈ ਕਿ ਬੁੱਧ ਹੂੰ ਕੋ ਘਰ ਹੈ ਦੇਵਨ ਕੋ ਦੇਵ ਹੈ ਨਿਰੰਜਨ ਅਭਿਵ ਹੈ ਅਦੇਵਨ ਕੋ ਦੇਵ ਹੈ ਕਿ ਸੁੱਧਤਾ ਕੋ ਸਰ ਹੈ ਜਾਨ ਕੋ ਬਚਈਆ ਹੈ ਮਾਨ ਕੋ ਦਿਵਈਆ ਹੈ ਜਮਜਾਲ ਕੋ ਕਟਈਆ ਹੈ ਕਿ ਕਾਮਨਾ ਕੋ ਕਰ ਹੈ ਤੇਜ ਕੋ ਪ੍ਰਚੰਡ ਹੈ ਅਖੰਡਨ ਕੋ ਖੰਡ ਹੈ ਮਹੀਪਨ ਕੋ ਮੰਡ ਹੈ ਕਿ ਇਸਤਰੀ ਹੈ ਨਾ ਨਰ ਹੈ ਵਿਸ਼ਵ ਕੋ ਵਰਣ ਹੈ ਕਿ ਅਪਦਾ ਕੋ ਹਰਨ ਹੈ ਕਿ ਸੁਖ ਕੋ ਕਰਨ ਹੈ ਕਿ ਤੇਜ ਕੋ ਪ੍ਰਕਾਸ਼ ਹੈ ਪਾਈਏ ਨਾ ਪਾਰ ਪਾਰਾ ਵਾਰ ਹੂੰ ਕੋ ਪਾਰ ਜਾ ਕੋ ਕੀ ਜਤ ਵਿਚਾਰ ਸਭ ਵਿਚਾਰ ਕੋ ਨਿਵਾਸ ਹੈ ਹਿੰਗੁਲਾ ਹਿਮਾਲਯ ਗਾਵੇ ਹੱਬਸੀ ਹਲੱਬੀ ਦਿਆਵੇ ਪੂਰਬੀ ਨ ਪਾਰ ਪਾਵੇ ਅਸਤੇ ਅਨਸ ਹੈ ਦੇਵਨ ਕੋ ਦੇਵ ਮਹਾਦੇਵ ਹੁੰਕ ਦੇਵ ਹੈ ਨਿਰੰਜਨ ਅਭੇਵ ਨਾ ਦਦਵੈ ਅਵਿਨਾਸੀ ਹੈ ਅੰਜਨ ਵਿਹੀਨ ਹੈ ਨਿਰੰਜਨ ਪ੍ਰਵੀਨ ਹੈ ਕਿ ਸੇਵਕ ਅਧੀਨ ਹੈ ਕਟਈਆ ਜਮ ਜਾਲ ਕੇ ਦੇਵਨ ਕੇ ਦੇਵ ਮਹਾਦੇਵ ਹੁੰਕ ਦੇਵ ਨਾਦ ਭੂਮ ਕੇ ਹੁਜਈਆ ਹੈ ਮੋਹਿਆ ਮਹਾਬਾਲ ਕੇ ਰਾਜਨ ਕੇ ਰਾਜਾ ਮਹਾਸਾਜ ਹੂੰ ਕੇ ਸਾਜਾ ਮਹਾ ਜੋਗ ਹੂੰ ਕੋ ਜੋਗ ਹੈ ਦਰਿਆ ਦ੍ਰੁਮ ਚਾਲ ਕੇ ਕਾਮਨਾ ਕੇ ਕਰ ਹੈ ਕਿ ਬੁੱਧਤਾ ਕੋ ਹਰ ਹੈ ਕਿ ਸਿੱਧਤਾ ਕੇ ਸਾਥੀ ਹੈ ਕਿ ਕਾਲ ਹੈ ਕੁਚਾਲ ਕੇ ਛੀਰ ਕੈਸੀ ਛੀਰਾ ਵਧ ਛਾਛ ਕੈਸੀ ਛਤਰਾ ਨੇਰ ਛੱਪਾ ਕਰ ਕੈਸੀ ਛੱਬ ਕਾਲ ਇੰਦਰੀ ਕੇ ਗੋਲ ਕੇ ਹੰਸਨੀ ਸਿਸੀ ਹਰੂ ਮਹੀ ਰਸੀ ਹੁਸਨਾਬਾਦ ਗੰਗਾ ਕੈਸੀ ਧਾਰ ਚੱਲੀ ਸਤ ਸਿੰਧ ਰੂਲ ਕੇ ਪਾਰਸੀ ਪਲਾਊ ਗਠ ਰੂਪਾ ਕੈਸੇ ਰਾਮਪੁਰ ਸੂਰਸੀ ਸੁਰੰਗਾਬਾਦ ਨੀ ਕੇ ਰਹੀ ਝੂਲ ਕੇ ਜੰਪਾ ਸੀ ਚੰਦੇਰੀ ਗੋਡ ਚਾਂਦਨੀ ਸੀ ਚਾਂਦਗੜ ਕੀਰਤ ਤਿਹਾਰੀ ਰਹੀ ਮਾਲਤੀ ਸੀ ਫੂਲ ਕੇ ਫਟਕ ਸੀ ਕੇ ਲਾਲ ਕਮਾਊ ਗਢ ਕਾਂਸੀਪੁਰ ਸੀਸਾ ਸੀ ਸੁਰੰਗਾਬਾਦ ਨੀ ਕੇ ਸੋਹੀਅਤ ਹੈ ਹਿਮਾ ਸੀ ਹਿਮਾਲਯ ਹਰ ਹਰ ਸੀ ਹੱਲਾ ਬਨੇਰ ਹੰਸ ਕੈਸੀ ਹਾਜੀਪੁਰ ਦੇਖੇ ਮੋਹੀਅਤ ਹੈ ਚੰਦਨ ਸੀ ਚੰਪਾਵਤੀ ਚੰਦਰਮਾ ਸੀ ਚੰਦਰਗੀਰ ਚਾਂਦਨੀ ਸੀ ਚਾਂਦਗੜ ਜੋਨ ਜੋਹੀਅਤ ਹੈ ਗੰਗਾ ਸਮ ਗੰਗਦਾਰ ਬਕਾਨ ਸੀ ਬਿਲੰਦਾਬਾਦ ਕੀਰਤ ਤੇ ਹਰ ਕੀ ਉਜਿਆਰੀ ਸੋਹੀਅਤ ਹੈ ਫਰਾਸੀ ਫਿਰੰਗੀ ਫਰਾਸੀ ਸਕੇ ਦੁਰੰਗੀ ਮਕਰਾਨ ਕੇ ਮ੍ਰਦੰਗੀ ਤੇਰੇ ਗੀਤ ਗਾਈਅਤ ਹੈ ਬਕਰੀ ਗੰਦਾਰੀ ਗੋਰਖ ਅਖਰੀ ਗਰਦੇ ਜਚਾਰੀ ਪੌਣ ਕੇ ਆਹਾਰੀ ਤੇਰੋ ਨਾਮ ਧਿਆਈਅਤ ਹੈ ਪੂਰਬ ਪਲਾਊ ਕਾਮ ਰੂਪ ਕਮਾਊ ਸਰਬਟੋਰ ਮੈਂ ਬਿਰਾਜ ਜਹਾਂ ਜਹਾਂ ਜਾਈਅਤ ਹੈ ਪੂਰਨ ਪ੍ਰਤਾਪੀ ਚੰਦਰ ਮੰਤਰ ਦੇ ਅਤਾ

सतनाम श्री वा

ਵੜ ਪਾ ਕੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਜੋ ਮਾਤਾ ਸੁੰਦਰੀ ਜੀ ਦਾ ਅਤੇ ਪਾਲਕ ਅਜੀਤ ਸਿੰਘ ਜੀ ਦਾ ਜੋ ਇਤਿਹਾਸ ਆਪਨੇ ਸਰਵਣ ਕਰਨਾ ਕੀਤਾ, ਇਹ ਜੋ ਅਜੀਤ ਸਿੰਘ ਆ ਜਿਹਨੂੰ ਪਾਲਕ ਦਾ ਦਰਜਾ ਪ੍ਰਾਪਤ ਹੋਇਆ ਹੈ, ਇਹ ਬਹੁਤ ਜ਼ਿਆਦਾ ਵਿਗੜ ਗਿਆ। ਗੁਰੂ ਘਰ ਦੀ ਮਾਇਆ ਜਿਹੜੀ ਹੈ ਜੋ ਸੰਗਤਾਂ ਚਲਾਉਂਦੀਆਂ, ਮਾਤਾ ਜੀ ਬਿਰਧ ਹੋ ਚੁੱਕੇ ਹਨ, ਇਹਨੇ ਕਾਰੋਬਾਰ ਜਿਹੜਾ ਹੈ ਗੁਰੂ ਘਰ ਦਾ ਪ੍ਰਬੰਧ ਜਿਹੜਾ ਹੈ ਪੈਸਿਆਂ ਦਾ ਆਪਣੇ ਕੋਲ ਲੈਣਾ ਕੀਤਾ, ਅਤੇ ਨਾਲ ਜਿੱਥੇ ਗੁਰੂ ਘਰ ਦੇ ਲਈ ਮਾਇਆ ਲੱਗਦੀ ਹੈ ਉੱਥੇ ਥੋੜ੍ਹੀ ਬਾੜੀ ਲਾਉਣੀ ਹੈ, ਬਾਕੀ ਸਾਰੀ ਮਾਇਆ ਜੋ ਹੈ ਉਹ ਆਪਣੇ ਖਾਤੇ ਜਮ੍ਹਾਂ ਕਰਾ ਲੈਂਦਾ, ਭਾਵ ਕਿ ਆਪ ਉਹ ਮਾਇਆ ਨੂੰ ਰੱਖ ਲੈਂਦਾ। ਫਿਰ ਉਹ ਮਾਇਆ ਦੇ ਨਾਲ ਇਹਨੇ ਬਹੁਤ ਜ਼ਿਆਦਾ ਐਸ਼ ਇਸ਼ਰਤ ਕਰਨੀ ਕੀਤੀ। ਤਕਰੀਬਨ ਉਸ ਜ਼ਮਾਨੇ ਦੇ ਵਿੱਚ 60 ਘੋੜ ਸਵਾਰ ਅੰਗ ਰਕਸ਼ਕ ਜਿਹੜੇ ਹਨ ਇਹਨੇ ਆਪਣੇ ਨਾਲ ਰੱਖਣੇ ਕੀਤੇ, 60 ਬਾਡੀਗਾਰਡ ਕਹਿ ਲਿਓ। ਅੱਜ ਵੀ ਪਿਆਰਿਓ ਕੋਈ ਵੱਡੇ ਤੋਂ ਵੱਡਾ ਬੰਦਾ ਵੀ ਜਿਹੜਾ ਹੈ ਇੰਨੇ ਜ਼ਿਆਦਾ ਬਾਡੀਗਾਰਡ ਰੱਖਣਾ ਬੜਾ ਔਖਾ ਹੁੰਦਾ ਹੈ, ਲੇਕਿਨ ਆਪਣਾ ਟੌਰ ਦਿਖਾਉਣ ਦੇ ਲਈ, ਆਪਣੀ ਵਿਸ਼ੇਸ਼ਤਾ ਦਿਖਾਉਣ ਦੇ ਲਈ ਇਸ ਬੇਈਮਾਨ ਨੇ 60 ਬੰਦਿਆਂ ਨੂੰ ਆਪਣੇ ਕੋਲ ਇਹ ਬਾਡੀਗਾਰਡ ਦੇ ਰੂਪ ਦੇ ਵਿੱਚ ਇਹਨਾਂ ਨੂੰ ਨਿਯੁਕਤ ਕਰਨਾ ਕੀਤਾ। ਰੋਜ਼ ਸ਼ਾਮਾਂ ਦੇ ਵੇਲੇ ਇਹ ਸੈਰ ਸਪਾਟਾ ਕਰਕੇ ਆਉਂਦਾ, ਦਿੱਲੀ ਦੀਆਂ ਗਲੀਆਂ ਬਾਜ਼ਾਰਾਂ ਦੇ ਵਿੱਚ ਘੁੰਮਦਾ, ਆਪਣਾ ਟੌਰ ਆਪਣਾ ਜਲਵਾ ਦਿਖਾਉਣ ਦੇ ਲਈ ਕਿ ਮੈਂ ਵੀ ਕੁਛ ਹਾਂ, ਲੋਕ ਮੈਨੂੰ ਵੇਖਣ, ਮੈਨੂੰ ਨੋਟਿਸ ਕਰਨ। ਜਿੱਥੇ ਮਾਤਾ ਜੀ ਗੱਦੀ ਲਾ ਕਰਕੇ ਬਹਿੰਦੇ ਸਨ ਸੰਗਤਾਂ ਨੂੰ ਦਰਸ਼ਨ ਦਿਆ ਕਰਦੇ, ਅਤੇ ਇਹ ਬੇਈਮਾਨ ਨੇ ਉਹਦੇ ਨਾਲ ਆਪਣੀ ਵੀ ਗੱਦੀ ਲਾ ਲਈ, ਆਪਣੀ ਗੱਦੀ ਲਾ ਕਰਕੇ ਆਪਣੀ ਪੂਜਾ ਕਰਾਉਂਦਾ, ਸੰਗਤਾਂ ਨੂੰ ਕਹਿੰਦਾ ਕਿ ਜੀ ਮੈਂ ਅਜੀਤ ਸਿੰਘ ਸਤਿਗੁਰੂ ਮਹਾਰਾਜ ਜੀ ਦਾ ਪੁੱਤਰ ਹਾਂ। ਲੇਕਿਨ ਪਿਆਰਿਓ, ਜਿਹੜੇ ਚੜ੍ਹਦੀ ਕਲਾ ਵਾਲੇ ਭਾਵਨਾ ਵਾਲੇ ਜਿਹੜੇ ਗੁਰੂ ਕੇ ਪਿਆਰੇ ਸਨ, ਉਹ ਕਹਿੰਦੇ ਬੇਈਮਾਨਾ ਤੂੰ ਕਾਹਦਾ ਅਜੀਤ ਸਿੰਘ ਹੈ, ਮਹਾਰਾਜ ਜੀ ਦੇ ਜਾਏ ਹੋਏ ਅਜੀਤ ਸਿੰਘ ਉਹ ਤਾਂ ਸ਼ਹੀਦ ਹੋ ਗਏ ਹਨ, ਤੂੰ ਤਾਂ ਪਾਲਕ ਹੈ, ਤੂੰ ਤਾਂ ਯਤੀਮ ਹੈ। ਤੇ ਨਾਲ ਮਹਾਰਾਜ ਜੀ ਨੇ ਵਚਨ ਕਰ ਦਿੱਤਾ ਕਿ ਸਾਡੇ 10 ਜਾਮੇ ਹੋਣਗੇ, ਉਹ ਤੋਂ ਬਾਅਦ ਜੋਤ ਜੋ ਹੈ ਸ਼ਬਦ ਦੇ ਵਿੱਚ ਆ ਜਾਵੇਗੀ, ਭਾਵ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਹੋਣਗੇ। ਤੂੰ ਕਿਸ ਤਰ੍ਹਾਂ ਆਪਣੇ ਆਪ ਨੂੰ ਗੁਰੂ ਅਖਵਾਉਂਦਾ ਹੈ, ਤੂੰ ਗੁਰੂ ਨਹੀਂ ਹੋ ਸਕਦਾ। ਲੇਕਿਨ ਫਿਰ ਵੀ ਜਿਹੜੇ ਭੋਲੇ ਭਾਲੇ ਸੀਧੇ ਸਾਧੇ ਲੋਕ ਜਿਹੜੇ ਹਨ ਉਹਨਾਂ ਨੂੰ ਭੁਲੇਖਾ ਪੈ ਗਿਆ, ਇਹਦੇ ਬੰਦੇ ਜਿਹੜੇ ਹਨ ਇਹਦੇ ਚਮਚੇ ਚੇਲੇ ਬਾਲੇ ਜਿਹੜੇ ਉਹ ਅੱਗੇ ਵੱਧ ਕੇ ਕਹਿੰਦੇ ਆਓ ਜੀ ਆਓ, ਬਾਬਾ ਜੀ ਦੇ ਦਰਸ਼ਨ ਕਰ ਲਿਓ, ਮਨ ਮੰਗੀਆਂ ਮੁਰਾਦਾਂ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਇਸ ਤਰ੍ਹਾਂ ਇਸ ਬੇਈਮਾਨ ਦਾ, ਕਿਉਂਕਿ ਸਾਧ ਸੰਗਤ ਜੀ ਇੱਕ ਗੱਲ ਯਾਦ ਰੱਖਣਾ ਕਰੋ ਕਿ ਪੈਸਾ, ਜਿਹਦੇ ਕੋਲ ਪੈਸਾ ਹੈ ਨਾ ਉਹ ਹਰ ਚੀਜ਼ ਸੰਸਾਰ ਦੀ ਖਰੀਦ ਸਕਦਾ, ਜੋ ਮਰਜ਼ੀ ਉਹ ਤੋਂ ਕੰਮ ਕਰਾ ਲਿਓ ਉਹਨੇ ਕੰਮ ਕਰ ਦੇਣਾ ਹੈ, ਪੈਸੇ ਦੇ ਨਾਲ ਜੋ ਮਰਜ਼ੀ ਹੋ ਸਕਦਾ। ਇਹਨੇ ਬੰਦੇ ਖਰੀਦ ਲਏ, ਬੰਦਿਆਂ ਨੇ ਪ੍ਰਚਾਰ ਕਰਨਾ, ਕਹਿਣਾ ਜੀ ਇਹ ਬਾਬਾ ਜੀ ਇਹ ਗੁਰੂ ਜੀ ਕਰਕੇ। ਤੇ ਨਾਲ ਇੱਕ ਦਿਨ ਕੀ ਹੋ ਗਿਆ, ਇਹਦੀ ਵਧੀਕੀ ਵੱਧਦੀ ਗਈ। ਮਾਤਾ ਜੀ ਨੇ ਸ਼ੁਰੂਆਤ ਦੇ ਵਿੱਚ ਇਹਨੂੰ ਕੰਟਰੋਲ ਨਹੀਂ ਕੀਤਾ, ਬਾਅਦ ਦੇ ਵਿੱਚ ਆ ਬੇਈਮਾਨ ਬਹੁਤ ਦੁਖਦਾਈ ਹੋਇਆ। ਇੱਕ ਦਿਨ ਇਹਨੇ ਮਾਤਾ ਜੀ ਦੇ ਤਾਂ ਹੀ ਵਚਨ ਕੀਤਾ, ਐਵੇਂ ਤੁਸੀਂ ਸ਼ਸਤਰਾਂ ਦੀ ਪੂਜਾ ਕਰੀ ਜਾਂਦੇ, ਚਲੋ ਪੂਜਾ ਕਰਨੀ ਪੂਜਾ ਕਰੋ, ਲੇਕਿਨ ਵਿਸ਼ੇਸ਼ ਦਿਨ ਤਿਉਹਾਰਾਂ ਦੇ ਵਿੱਚ ਇਹ ਸ਼ਸਤਰ ਜੋ ਹਨ ਸਤਿਗੁਰੂ ਮਹਾਰਾਜ ਜੀ ਦੇ ਮੈਂ ਧਾਰਨ ਕਰਨਾ ਕਰਾਂ, ਮੈਂ ਇਹਨੂੰ ਧਾਰਨ ਕਰਕੇ ਮੈਂ ਗੇੜਾ ਕੱਢਾਂਗਾ, ਮੈਂ ਨਗਰ ਕੀਰਤਨ ਜੋ ਵੀ ਹੈ ਜਲੂਸ ਦੇ ਵਿੱਚ ਇਹਦੇ ਵਿੱਚ ਜਾਵਾਂਗਾ, ਇਹਦੇ ਨਾਲ ਮੇਰੀ ਮਹਾਨਤਾ ਬਹੁਤ ਜ਼ਿਆਦਾ ਵੱਧ ਜਾਵੇਗੀ। ਸਤਿਗੁਰੂ ਮਹਾਰਾਜ ਜੀ ਦੇ ਸ਼ਸਤਰ ਧਾਰਨ ਕਰਨ ਕਰਕੇ ਲੋਕਾਂ ਨੇ ਕਹਿਣਾ ਜੀ ਦੇਖੋ ਇਹਨੇ ਮਹਾਰਾਜ ਦੇ ਸ਼ਸਤਰ ਧਾਰਨ ਕਰਦੇ, ਇਹਦਾ ਮਤਲਬ ਕਿ ਜੀ ਇਹ ਹੁਣ ਗੁਰੂ ਹੈ ਕਰਕੇ, ਗੁਰੂ ਜਾਣ ਕਰਕੇ ਲੋਕਾਂ ਨੇ ਮੇਰੇ ਅੱਗੇ ਮੱਥਾ ਟੇਕਣਾ, ਮੇਰੀ ਮਾਨਤਾ ਬਹੁਤ ਜ਼ਿਆਦਾ ਵੱਧ ਜਾਵੇਗੀ। ਇਹਦੇ ਅੰਦਰ ਬੇਈਮਾਨੀ ਹੈ, ਇਹ ਚਾਹੁੰਦਾ ਕਿ ਭਾਈ ਉਹ ਸ਼ਸਤਰਾਂ ਦੀ ਮੈਂ ਵਰਤੋਂ ਕਰਾਂ, ਉਹਨੂੰ ਤਨ ਦੇ ਉੱਤੇ ਸਜਾ ਕਰਕੇ ਮੈਂ ਆਪਣੀ ਫੇਰੀ ਕਢਾਉਣਾ ਕਰਾਂ। ਉਹ ਸ਼ਸਤਰਾਂ ਨੂੰ ਵੇਖ ਕਰਕੇ ਲੋਕਾਂ ਨੇ ਕਹਿਣਾ ਕਿ ਨਹੀਂ ਜੀ, ਜਿਹਦੇ ਕੋਲ ਗੁਰੂ ਮਹਾਰਾਜ ਜੀ ਦੇ ਸ਼ਸਤਰ ਤੋਂ ਉਹ ਗੁਰੂ ਹੀ ਹਨ ਕਰਕੇ। ਜਦੋਂ ਇਸ ਬੇਈਮਾਨ ਨੇ ਆਹ ਵਚਨ ਕੀਤਾ, ਮਾਤਾ ਜੀ ਬਹੁਤ ਗੁੱਸੇ ਵਿੱਚ ਆਏ। ਮਾਤਾ ਜੀ ਨੇ ਕਿਹਾ ਬੇਈਮਾਨਾ, ਤੂੰ ਕਹਿੰਦਾ ਸ਼ਸਤਰਾਂ ਨੂੰ ਧਾਰਨ ਕਰਨਾ ਹੈ, ਇਹ ਸ਼ਸਤਰ ਜਿਹੜੇ ਹਨ
ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਮੇਰੇ ਪਤੀ ਸਤਿਗੁਰੂ ਮਹਾਰਾਜ, ਉਹਨਾਂ ਦੇ ਦਾਦਾ ਸਤਿਗੁਰੂ ਜੋ ਹਨ, ਉਹਨਾਂ ਦੇ ਦਾਦਾ ਜੀ ਕੌਣ? ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਇਹ ਉਹਨਾਂ ਦੇ ਪਾਵਨ ਸ਼ਸਤਰ, ਉਹ ਛੇਵੇਂ ਪਾਤਸ਼ਾਹੀ, ਇਹ ਦਸਵੀਂ ਪਾਤਸ਼ਾਹੀ, ਇਹ ਖੁਦ ਖੁਦਾ ਦਸਵੀਂ ਪਾਤਸ਼ਾਹੀ ਰਹਿਣ ਦੇ ਬਾਵਜੂਦ ਵੀ ਮੇਰੇ ਪਤੀ ਸਤਿਗੁਰੂ ਮਹਾਰਾਜ ਜੀ ਨੇ ਕਦੇ ਇਹ ਸ਼ਸਤਰਾਂ ਨੂੰ ਅੰਗੀਕਾਰ ਨਹੀਂ ਕੀਤਾ, ਧਾਰ ਨਹੀਂ ਕਰਨਾ ਕੀਤਾ। ਬੇਈਮਾਨਾ, ਤੂੰ ਕਿਸ ਤਰ੍ਹਾਂ ਕਹਿੰਦਾ ਕਿ ਇਹਨੂੰ ਮੈਂ ਧਾਰਨ ਕਰ ਦਵਾਂ? ਹਟ ਜਾ, ਇਹ ਕੰਮ ਠੀਕ ਨਹੀਂ ਹੈ। ਇਹ ਕੰਮ ਕੀਤਾ ਤੇ ਤੂੰ ਬਹੁਤ ਜ਼ਿਆਦਾ ਨਰਕਾਂ ਦੇ ਵਿੱਚ ਜਾਵੇਗਾ, ਤੈਨੂੰ ਇਹੋ ਜਿਹੀ ਮਾਰ ਪਵੇਗੀ। ਅੱਜ ਇਹ ਗੱਲ ਕੀਤੀ, ਦੁਬਾਰਾ ਗੱਲ ਕੀਤੀ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ। ਜਦੋਂ ਮਾਤਾ ਜੀ ਨੇ ਝਿੜਕਾਂ ਪਾਈਆਂ, ਜਦੋਂ ਕੰਮ ਬਹੁਤ ਵੱਧ ਗਿਆ, ਕਹਿੰਦੇ ਨਾ ਪਾਣੀ ਜਦੋਂ ਹੱਦ ਤੋਂ ਵੱਧ ਗਿਆ ਤੇ ਉੱਥੇ ਕੋਈ ਸਟੈਂਡ ਲੈਣਾ ਪੈਂਦਾ। ਮਾਤਾ ਜੀ ਨੇ ਸਖਤੀ ਦੇ ਨਾਲ ਕਿਹਾ, ਅੱਜ ਇਹਦੀ ਇੱਕ ਜਿੱਦ ਪੂਰੀ ਨਹੀਂ ਹੋਈ, ਇਹ ਮਾਤਾ ਜੀ ਦੇ ਉੱਤੇ ਚੜ ਗਿਆ। ਕਹਿਣ ਲੱਗਾ, ਮਾਤਾ ਜੀ ਨੂੰ ਕਹਿੰਦਾ, ਬੁੱਢੜੀਏ, ਐਵੇਂ ਮੈਨੂੰ ਤੂੰ ਤਾੜਨਾ ਦੇਈ ਜਾਂਦੀ ਹੈ, ਝਿੜਕਾਂ ਪਾਈ ਜਾਂਦੀ ਹੈ, ਮੈਨੂੰ ਕਹਿੰਦੀ ਆ ਨਾ ਕਰ, ਉਹ ਨਾ ਕਰ, ਫਿਰ ਕਦੇ ਕਹਿੰਦੀ ਜੀ ਸੇਵਾ ਕਰ, ਸਿਮਰਨ ਕਰ, ਇਹ ਕਰ, ਉਹ ਕਰ, ਮੈਂ ਤੇਰੇ ਹਿਸਾਬ ਨਾਲ ਥੋੜ੍ਹੀ ਚੱਲਣਾ, ਮੇਰੀ ਆਪਣੀ ਮਰਜ਼ੀ ਆ, ਆਪਣੀ ਮੌਜ, ਮੈਂ ਆਪਣੇ ਮੌਜਾਂ ਦੇ ਵਿੱਚ ਵਿਚਰਨਾ, ਖਬਰਦਾਰ ਜੇ ਦੁਬਾਰਾ ਮੈਨੂੰ ਵੱਡਾ ਹੋ ਗਿਆ, ਆਪਣੇ ਫੈਸਲੇ ਮੈਂ ਖੁਦ ਲੈ ਸਕਦਾ ਹਾਂ। ਇੰਜ ਜਦੋਂ ਵਚਨ ਕੀਤਾ, ਫਿਰ ਮਾਤਾ ਜੀ ਨੇ ਕਿਹਾ, ਖਬਰਦਾਰ, ਤੈਨੂੰ ਫਿਰ ਤੋਂ ਮੈਂ ਕਹਿ ਰਹੀ ਹਾਂ, ਇਹ ਕੰਮ ਨਾ ਕਰ। ਅੱਜ ਕਹਿ ਦਿੱਤਾ, ਦੁਬਾਰਾ ਇਹੋ ਜਿਹੀ ਹਿਮਾਕਤ ਕੀਤੀ ਤੇ ਬਹੁਤ ਕੰਮ ਖਰਾਬ ਹੋਵੇਗਾ। ਉਸ ਵੇਲੇ ਸਾਧ ਸੰਗਤ ਜੀ

ਇਤਿਹਾਸ ਦੇ ਵਿੱਚ ਬਹੁਤ ਸਾਰੇ ਸਰੋਤ ਜਦੋਂ ਆਪਾਂ ਕਿਉਂਕਿ ਆਮ ਸੰਗਤਾਂ ਜਿਹੜੀਆਂ ਉਹਨਾਂ ਨੂੰ ਤਾਂ ਚਲੋ ਇਹ ਹੁੰਦਾ ਕਿ ਭਾਈ ਚਲੋ ਕਥਾ ਸੁਣਨ ਲਈ, ਇਹ ਵੀ ਬਹੁਤ ਵਧੀਆ ਗੱਲ ਹੈ। ਉਹ ਦੂਜੇ ਤੀਜੇ ਸਰੋਤ ਨਹੀਂ ਪੜ੍ਹ ਸਕਦੇ, ਪਤਾ ਵੀ ਨਹੀਂ ਹੁੰਦਾ, ਲੇਕਿਨ ਸਾਡਾ ਸਾਧ ਸੰਗਤ ਦੀ ਫਰਜ਼ ਬਣਦਾ ਹੈ ਕਿ ਭਾਈ ਜੇ ਅਸੀਂ ਕਥਾ ਕਰਨੀ ਹੈ ਹਰ ਪੱਖ ਦੇ ਨਾਲ, ਹਰ ਪਹਿਲੂ ਦੇ ਨਾਲ ਉਹਦੀ ਵਿਚਾਰ ਕੀਤੀ ਜਾਵੇ ਕਿ ਇਹਨੇ ਇਹ ਬੋਲਿਆ ਜੀ, ਦੂਜੇ ਇਤਿਹਾਸਕਾਰ ਨੇ ਇਹਦੇ ਬਾਬਤ ਕੀ ਬੋਲਿਆ, ਦੂਜਾ ਪ੍ਰਸੰਗ ਕਿਸ ਤਰ੍ਹਾਂ ਆਉਂਦਾ, ਉਹ ਵਿਦਵਾਨ ਕੀ ਬੋਲਦਾ। ਇਸ ਤਰ੍ਹਾਂ ਪੜ੍ਹਦੇ ਨਾ ਪਿਆਰਿਓ, ਕਈਆਂ ਨੂੰ ਭੁਲੇਖਾ ਲੱਗਿਆ, ਉਹਨਾਂ ਨੇ ਇਹੀ ਕਹਿ ਦਿੱਤਾ ਕਿ ਅਜੀਤ ਸਿੰਘ ਜੀ ਜਿਹੜੇ ਹਨ ਉਹ ਜੰਗ ਦੇ ਵਿੱਚ ਬਚ ਗਏ ਤੇ ਉਹ ਤਾਂ ਦਿੱਲੀ ਦੇ ਵਿੱਚ ਉੱਥੇ ਆ ਗਏ ਕਰਕੇ। ਖੈਰ ਪਿਆਰਿਓ, ਮਹਾਰਾਜ ਜੀ ਨੇ ਰੋਕਿਆ, ਮਾਤਾ ਜੀ ਨਹੀਂ ਮੰਨੇ। ਫਿਰ ਮਹਾਰਾਜ ਨੇ ਕਿਹਾ ਕਿ ਭਾਈ ਇਹਨੂੰ ਆਪਣਾ ਦਰਜਾ ਨਾ ਦੇ, ਇਹ ਆਪਣੇ ਪੁੱਤ ਦਾ ਦਰਜਾ ਨਾ ਦੇ। ਮਾਤਾ ਜੀ ਉੱਥੇ ਵੀ ਨਹੀਂ ਰੁਕੇ। ਫਿਰ ਪਾਤਸ਼ਾਹ ਜੀ ਨੇ ਕਹਿ ਦਿੱਤਾ, ਫਿਰ ਜੇ ਇਹੀ ਕਰਨਾ ਨਾ ਸਿਰਫ ਤੇਰਾ ਹੀ ਨਾਮ ਦੇਣਾ ਕਰ, ਇਹ ਸੁੰਦਰੀ ਦਾ ਜਿਹੜਾ ਹੈ ਬਾਲਕ ਪੁੱਤਰ, ਮੇਰਾ ਨਾਮ ਇਹਦੇ ਨਾਮ ਦੇ ਨਾਲ ਨਹੀਂ ਲੱਗਣਾ ਚਾਹੀਦਾ। ਹੁਣ ਬੱਚਾ ਪਿਆਰਿਓ ਜਦੋਂ ਛੋਟਾ ਸੀ ਉਸ ਵੇਲੇ ਮੈਂ ਆਪ ਨੂੰ ਬੇਨਤੀ ਕਰਾਂ ਕਿ ਇਹ ਅਜੀਤ ਸਿੰਘ ਜਿਹੜਾ ਹੈ ਜਦੋਂ ਮਹਾਰਾਜ ਦਿੱਲੀ ਦੇ ਵਿੱਚ ਸੀ, ਬਹੁਤ ਹੋ ਗਿਆ, ਇੱਕ ਦੋ ਤਿੰਨ ਮਹੀਨੇ ਦਾ ਹੀ ਹੋਏਗਾ, ਉਸ ਤੋਂ ਵੱਡਾ ਨਹੀਂ ਸੀ, ਇੱਕ ਦੋ ਮਹੀਨੇ ਦਾ ਹੀ ਬੱਚਾ ਸੀ। ਤੇ ਸਤਿਗੁਰੂ ਮਹਾਰਾਜ, ਕਿਉਂਕਿ ਮਹਾਰਾਜ ਅੰਤਰਜਾਮੀ ਹਨ, ਮਹਾਰਾਜ ਨੂੰ ਪਤਾ ਹੈ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਪਾਤਸ਼ਾਹ ਜੀ ਨੂੰ ਪਤਾ ਇਹਨੇ ਅੱਗੇ ਜਾ ਕਰਕੇ ਕੀ ਗੁਲ ਖਿਲਾਉਣੇ ਹਨ। ਪਾਤਸ਼ਾਹ ਜੀ ਨੇ ਰੋਕਿਆ, ਲੇਕਿਨ ਮਾਤਾ ਜੀ ਥੋੜੀ ਅੰਤਰਜਾਮੀ, ਮਾਤਾ ਜੀ ਦੀ ਪਿਆਰਿਓ ਇਹ ਤਕਲੀਫ ਸੀ ਕਿ ਉਹ ਇੱਕ ਮਾਂ ਹੈ, ਮਾਂ ਨੂੰ ਪਿਆਰਿਓ ਪਤੀ ਦਾ ਤੇ ਬੁਢਾਪੇ ਦੇ ਵਿੱਚ ਬੱਚੇ ਦਾ ਸਹਾਰਾ ਚਾਹੀਦਾ ਹੈ, ਤੇ ਮਾਤਾ ਜੀ ਉਹ ਸਹਾਰਾ ਲੱਭਦੇ ਸਨ ਇਹਦੇ ਵਿੱਚ, ਲੇਕਿਨ ਇਹਨੇ ਬੇਈਮਾਨੀ ਕਰ ਦਿੱਤੀ ਤੇ ਉਸ ਵੇਲੇ ਸੰਗਤਾਂ ਨੇ ਵਿੱਚ ਵਿਚਕਾਰ ਆ ਕਰਕੇ ਮਾਤਾ ਜੀ ਨੂੰ ਪਾਸੇ ਕੀਤਾ ਤੇ ਬੇਈਮਾਨ ਨੂੰ ਪਾਸੇ ਕਰਨਾ ਕੀਤਾ ਤੇ ਇਹਨੂੰ ਸਮਝਾਇਆ ਕਿ ਭਾਈ ਤੂੰ ਮਾਤਾ ਜੀ ਦੇ ਉੱਤੇ ਗੁੱਸਾ ਨਾ ਕਰ, ਜੇ ਦੁਬਾਰਾ ਕੀਤਾ ਨਾ ਅਸੀਂ ਲਿਹਾਜ਼ ਨਹੀਂ ਕਰਾਂਗੇ, ਅਸੀਂ ਤਾਂ ਮਾਤਾ ਜੀ ਦਾ ਸਤਿਕਾਰ ਕਰਦੇ ਹਾਂ, ਤੇਰਾ ਕੀ ਹੈ, ਤੂੰ ਤਾਂ ਯਤੀਮ ਹੈ, ਤੂੰ ਤਾਂ ਰੁੜਦਾ ਫਿਰਦਾ ਸੀ, ਤੇਰੀ ਮਾਂ ਤੇਰੇ ਜਿਹੜੇ ਤੇਰੇ ਅਸਲ ਦੇ ਵਿੱਚ ਬਾਪ ਦਾ ਪਤਾ ਹੀ ਨਹੀਂ ਹੈ, ਤੇਰੀ ਮਾਂ ਵੀ ਅਣਚਾਇਆ ਬੱਚਾ ਜਾਣ ਕਰਕੇ, ਕਿਉਂਕਿ ਗਲਤ ਤਰੀਕੇ ਦੇ ਨਾਲ ਤੇਰਾ ਜਨਮ ਹੋਇਆ ਤੇ ਉਹਨੇ ਤਾਂ ਪੈਦਾ ਕਰਕੇ ਤੈਨੂੰ ਸੁੱਟ ਦਿੱਤਾ ਸੀ, ਤੇ ਚਲੋ ਇਹ ਤਾਂ ਇਹਨਾਂ ਦਾ ਉਪਕਾਰ ਹੈ, ਉਪਕਾਰ ਮੰਨਣਾ ਤਾਂ ਇੱਕ ਪਾਸੇ ਰਹਿ ਗਿਆ, ਤੂੰ ਇਹਨਾਂ ਦੇ ਉੱਤੇ ਹੱਥ ਚੱਕ ਰਿਹਾ, ਬਹੁਤ ਗਲਤ ਕੰਮ ਕਰ ਰਿਹਾ। ਸੰਗਤਾਂ ਨੇ ਵਿਚਕਾਰ ਆ ਕਰਕੇ ਬਚਾ ਕੀਤਾ, ਫਿਰ ਵੀ ਹਟਦਾ ਨਹੀਂ, ਫਿਰ ਵੀ ਮਾਤਾ ਜੀ ਦੇ ਪ੍ਰਤੀ ਭੱਦੀ ਸ਼ਬਦਾਵਲੀ ਵਰਤ ਰਿਹਾ, ਗਾਲਾਂ ਕੱਢ ਰਿਹਾ ਹੈ। ਆਓ ਸਾਧ ਸੰਗਤ ਜੀ, ਅਗਲੀ ਕਥਾ ਇੱਥੋਂ ਆਰੰਭ ਹੋਵੇ। ਇੱਕ ਵਾਰੀ ਆਪਣੀ ਰਸਨਾ ਨੂੰ ਪਵਿੱਤਰ ਕਰਦਿਆਂ ਹੋਇਆਂ ਆਪਣੀ ਹਾਜ਼ਰੀ ਨੂੰ ਮਹਾਰਾਜ ਜੀ ਦੇ ਦਰ ਘਰ ਦੇ ਉੱਤੇ ਦਰਜ ਕਰ

0: ਜੀ ਜਦੋਂ ਇਹਨੇ ਫਿਰ ਤੋਂ ਭੱਦੀ ਸ਼ਬਦਾਵਲੀ ਵਰਤੀ ਸੁਣ ਕਰਕੇ ਮਾਤਾ ਜੀ ਬਹੁਤ ਗੁੱਸੇ ਵਿੱਚ ਆ ਗਏ।
1: ਸਰਾਪ ਜੁੱਤ ਗਿਰਾ
0: ਮਾਤਾ ਜੀ ਗੁੱਸੇ ਵਿੱਚ ਆ ਕਰਕੇ ਪਿਆਰਿਓ ਜਿਹੜਾ ਸ਼ਰਾਪ ਵਾਲਾ ਬਚਨ ਜਿਹੜਾ ਹੈ ਉਹ ਇਹਦੇ ਪ੍ਰਤੀ ਉਚਾਰਨ ਕਰਨਾ ਕੀਤਾ ਤੇ ਮਾਤਾ ਜੀ ਨੇ ਕਿਹਾ ਬੇਈਮਾਨਾ ਇਹ ਗਰਭ ਕਰਤ ਹੈ ਦੇਹ ਕੋ ਬਿਨ ਸਹਿ ਸ਼ਿਨਮੈ ਮੀਤ ਇਹ ਜਵਾਨੀ ਦਾ ਜੇ ਤੂੰ ਗਰਭ ਕਰ ਰਿਹਾ ਨਾ ਯਾਦ ਰੱਖ ਕਿਉਂਕਿ ਸਾਧ ਸੰਗਤ ਜੀ ਜਵਾਨੀ ਦਾ ਵੀ ਇੱਕ ਬਹੁਤ ਵੱਡਾ ਗਰਭ ਹੁੰਦਾ ਜਦੋਂ ਬੰਦੇ ਜਵਾਨ ਹੁੰਦੇ ਹਨ ਤੇ ਆਪ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਏਕ ਮਦੀ ਦੂਜੈ ਤਰੁਣ ਤੀਜੈ ਅਤ ਤਨ ਥਾਮ ਪਾਪ ਕਰੈ ਬਿਨ ਨਹਿ ਬਚੈ ਬਚੈ ਬਚਾਵੈ ਰਾਮ ਇੱਕ ਬੰਦਾ ਜਵਾਨ ਹੋਵੇ ਦੂਜਾ ਪਿਆਰੇ ਉਹ ਨਸ਼ੇੜੀ ਹੋਵੇ ਨਸ਼ੇ ਦਾ ਆਦੀ ਹੋ ਗਿਆ ਤੀਜਾ ਉਹਦੇ ਕੋਲ ਪੈਸਾ ਬਹੁਤ ਜ਼ਿਆਦਾ ਆ ਜਾਵੇ ਤਾਂ ਉਹ ਬੰਦੇ ਬਚ ਨਹੀਂ ਸਕਦੇ ਹਨ ਜੇ ਮਹਾਰਾਜ ਦੀ ਕਿਰਪਾ ਹੋਏ ਤਾਂ ਹੀ ਪਿਆਰਿਓ ਪਾਪ ਤੋਂ ਗਲਤ ਕੰਮਾਂ ਤੋਂ ਬਚ ਜਾਂਦੇ ਹਨ ਇਹ ਤਿੰਨ ਜਿੱਥੇ ਮਿਲ ਜਾਣ ਏਕ ਮਦੀ ਦੂਜੈ ਤਰੁਣ ਤੀਜੈ ਅਤ ਤਨ ਤਹਾਮ ਮਦੀ ਦਾ ਮਤਲਬ ਜਿਹੜਾ ਨਸ਼ਾ ਪੱਤਾ ਕਰਨ ਵਾਲਾ ਤਰੁਣ ਦਾ ਮਤਲਬ ਜਵਾਨ ਅਤ ਤਨ ਦਾ ਮਤਲਬ ਪੈਸਾ ਘਰ ਦੇ ਵਿੱਚ ਬਹੁਤ ਜ਼ਿਆਦਾ ਹੋ ਜਾਵੇ ਜਵਾਨੀ ਦਾ ਅਹੰਕਾਰ ਹੁੰਦਾ ਤੇ ਨਾਲ ਪਿਆਰਿਓ ਨਸ਼ੇ ਦੇ ਵਿੱਚ ਗਲਤਾਨ ਹੁੰਦਾ ਮਾਇਆ ਦੇ ਵਿੱਚ ਗਲਤਾਨ ਮਾਇਆ ਦਾ ਅਹੰਕਾਰ ਚੜ ਜਾਵੇ ਬੰਦੇ ਪਾਪ ਕਰਦੇ ਇਹਨੂੰ ਤਿੰਨੋਂ ਹੀ ਪ੍ਰਾਪਤ ਹੋ ਗਏ ਗਲਤ ਸੰਗਤ ਪੈ ਗਈ ਜਵਾਨ ਹੈ ਨਸ਼ਾ ਪੱਤਾ ਕਰਦਾ ਪੈਸਾ ਵੀ ਗੁਰੂ ਕਰਦਾ ਬਹੁਤ ਜ਼ਿਆਦਾ ਆ ਗਿਆ ਇਹ ਪਾਪ ਕਰਨ ਤੋਂ ਨਹੀਂ ਬਚਿਆ ਮਾਤਾ ਜੀ ਕਹਿਣ ਲੱਗੇ ਇਹਦਾ ਗਰਭ ਕਰਦਾ ਯਾਦ ਰੱਖ ਤੂਨੇ ਜਵਾਨੀ ਨਹੀਂ ਭੋਗਣੀ ਹੈ ਜੇ ਇਸ ਤਰ੍ਹਾਂ ਹੀ ਕੀਤਾ
1: ਤਾਂ
0: ਬਹੁਤ ਦੁੱਖ ਦੇ ਨਾਲ ਕੋ ਕੋ ਕਰਕੇ ਧਰਮ ਤੋਂ ਖਾਲੀ ਹੋ ਕਰਕੇ ਮਰੇਗਾ ਬੇਈਮਾਨਾ
1: ਦੁਰਦਸ਼ਾਪੁਰ
0: ਆਹੀ ਪੁਰ ਆਹੀ ਨਗਰ ਦੇ ਵਿੱਚ ਆ ਨਗਰ ਦੇ ਵਿੱਚ ਤੂੰ ਆਪਣਾ ਰੋਬ ਜਮਾਉਂਦਾ ਨਾ ਇਹਦੇ ਵਿੱਚ ਆਪਣਾ ਟੌਰ ਜਮਾਉਂਦਾ ਇਹਦੇ ਵਿੱਚ ਆਪਣੇ ਗੇੜੇ ਕਟਾਉਂਦਾ ਲੋਕਾਂ ਨੂੰ ਕਹਿੰਦਾ ਕਿ ਦੇਖੋ ਭਾਈ ਬਾਬਾ ਜੀ ਜਾ ਰਹੇ ਹਨ ਗੁਰੂ ਜੀ ਜਾ ਰਹੇ ਹਨ ਖਾਮ ਖਾਂ ਕੋਈ ਗੱਲ ਨਹੀਂ ਹੁੰਦੀ ਹੈ ਹੁਣ ਮੈਂ ਪਿਆਰਿਓ ਬੇਨਤੀ ਕਰਾਂ ਕਿ ਕਈ ਬੰਦੇ ਜਿਹੜੇ ਹਨ ਆਪ ਜੀ ਖੁਦ ਵਿਚਾਰ ਕਰਨਾ ਕਰੋ ਕਿ ਜਿਹੜੇ ਆਪਣਾ ਟੌਰ ਦਿਖਾਉਣ ਦੇ ਲਈ ਇਹੋ ਜਿਹੀਆਂ ਬੱਤੀਆਂ ਦੀਆਂ ਗੱਡੀਆਂ ਚਾਰ ਪੁਲਿਸ ਵਾਲੇ ਅੱਗੇ ਪਿੱਛੇ ਆ ਲਾ ਕਰਕੇ ਕੋਈ ਕੰਮ ਵੀ ਨਾ ਹੋਵੇ ਤਾਂ ਵੀ ਪਿਆਰਿਓ ਨਾ ਉਹ ਐਵੇਂ ਸ਼ਹਿਰਾਂ ਦੇ ਵਿੱਚੋਂ ਗੇੜੇ ਕਟਾਉਣਗੇ ਐਵੇਂ ਗੇੜਾ ਕਟਾਉਣਗੇ ਐਵੇਂ ਅੱਗੇ ਪਿੱਛੇ ਹੋਣਗੇ ਉਹਨਾਂ ਨੂੰ ਪੁੱਛੋ ਕਿ ਭਾਈ ਕਿੱਥੇ ਜਾਣਾ ਕਿੱਥੇ ਕਹਿੰਦੇ ਜੀ ਨਹੀਂ ਜੀ ਕਿੱਥੇ ਵੀ ਨਹੀਂ ਜਾਣਾ ਐਵੇਂ ਅਸੀਂ ਸੈਰ ਸਪਾਟਾ ਕਰ ਰਹੇ ਹਾਂ ਜਾਂ ਇੱਕ ਪਾਸੇ ਜਾਣਾ ਤੇ ਕਹਿੰਦੇ ਜੀ ਐਂ ਪੂਰੇ ਸ਼ਹਿਰ ਦੇ ਵਿੱਚੋਂ ਦੀ ਘੁੰਮ ਕੇ ਆਪਾਂ ਨੇ ਜਾਣਾ ਕਾਹਦੇ ਲਈ ਪਿਆਰਿਓ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਕਿ ਭਾਈ ਅਸੀਂ ਵੀ ਕੋਈ ਹਾਂ ਅਸੀਂ ਵੀ ਕੁਛ ਹਾਂ ਸਾਡਾ ਵੀ ਦਮ ਖਮ ਹੈ ਲੋਕ ਸਾਨੂੰ ਨੋਟਿਸ ਕਰਨ ਲੋਕ ਵੇਖ ਕਰਕੇ ਪੁੱਛਣ ਕਿ ਭਾਈ ਇਹ ਕੌਣ ਜਾ ਰਿਹਾ ਹੈ ਫਿਰ ਪਤਾ ਲੱਗੇਗਾ ਕਿਉਂਕਿ ਜਦੋਂ ਇਸ ਤਰ੍ਹਾਂ ਤਾਮ ਝਾਮ ਹੁੰਦਾ ਹਰ ਕੋਈ ਵਿਅਕਤੀ ਪੁੱਛਦਾ ਕਿ ਭਾਈ ਕੌਣ ਜਾ ਰਿਹਾ ਹੁਣ ਕੋਈ ਤੁਸੀਂ ਚੁੱਪ ਚਾਪ ਆਪਣੀ ਗੱਡੀ ਦੇ ਵਿੱਚ ਬੈਠ ਕਰਕੇ ਲੰਘ ਜਾਓ ਕਿਹਨੇ ਕਿਹਨੂੰ ਕੀ ਪਤਾ ਪਿਆਰਿਓ ਕਿਹਨੇ ਤੁਹਾਡੇ ਵੱਲ ਤਵੱਜੋ ਨਹੀਂ ਦੇਣੀ ਹੈ ਵੇਖਣਾ ਵੀ ਨਹੀਂ ਹੈ ਲੇਕਿਨ ਇਸ ਤਰ੍ਹਾਂ ਤਾਮ ਝਾਮ ਲੈ ਕਰਕੇ ਜਾਓ ਫਿਰ ਸਾਰੇ ਲੋਕ ਤੁਹਾਨੂੰ ਵੇਖਣਗੇ ਇਸ ਤਰ੍ਹਾਂ ਹੀ ਇਹ ਚਾਹੁੰਦਾ ਸੀ ਨਾ ਕਿ ਮੇਰੀ ਬੱਲੇ ਬੱਲੇ ਹੋਵੇ ਸ਼ਹਿਰ ਦੇ ਵਿੱਚ ਮੇਰੀ ਮਨਤਾ ਹੋਵੇ ਗੇੜੇ ਕਟਾਉਂਦਾ ਮਾਤਾ ਜੀ ਨੇ ਕਿਹਾ ਯਾਦ ਰੱਖ ਆਹੀ ਸ਼ਹਿਰ ਦੇ ਵਿੱਚ ਤੇਰੀ ਦੁਰਗਤੀ ਹੋਵੇਗੀ ਕੋ ਕੋ ਕਰਕੇ ਇਹਨਾਂ ਨੇ ਤੈਨੂੰ ਮਾਰਨਾ ਹੈ
1: ਤੇ
0: ਆਪ ਅੱਜ ਤੇਰਾ ਲੋਕ ਟੌਰ ਵੇਖਦੇ ਤੂੰ ਕਹਿੰਦਾ ਤੇਰੇ ਬੰਦੇ ਨਕੀਬ ਆਦਿਕ ਬੋਲਦੇ ਸਾਵਧਾਨ ਹੁਸ਼ਿਆਰ ਹੋ ਜਾਓ ਬਾਬਾ ਜੀ ਆ ਰਹੇ ਗੁਰੂ ਜੀ ਆ ਰਹੇ ਕੱਲ ਇਹੀ ਲੋਕ ਜਿਹੜੇ ਹਨ ਜਿਹੜੇ ਅੱਜ ਤੈਨੂੰ ਵੇਖਦੇ ਸੋਚਦੇ ਕਿ ਜੀ ਪਤਾ ਨੀ ਕਿਹੜਾ ਬਾਬਾ ਕਿਹੜਾ ਗੁਰੂ ਜਾ ਰਿਹਾ ਕੱਲ ਇਹੀ ਸ਼ਹਿਰ ਦੇ ਵਿੱਚ ਤੇਰਾ ਨਸ਼ਰ ਹੋਵੇਗਾ ਤੇਰਾ ਮੂੰਹ ਕਾਲਾ ਹੋਵੇਗਾ ਫਿਰ ਉਹੀ ਲੋਕ

ਪਿਤਾ ਜੀ ਨੇ ਵਚਨ ਕੀਤਾ ਪਿਆਰਿਓ ਮੈਂ ਉਸ ਰੂਪ ਦੇ ਵਿੱਚ ਕਹਿ ਰਿਹਾ। ਮਹਾਰਾਜ ਨੇ ਕਿਹਾ ਸੀ ਕਿ ਇਹਨੂੰ ਨਾ ਪਾਲ ਪਈ, ਆਪਣਾ ਨਾਮ ਨਾ ਦੇ, ਜੇ ਪਾਲਣਾ ਹੀ ਹੈ ਗੁਰੂ ਘਰ ਦੇ ਵਿੱਚ ਜਿਸ ਤਰ੍ਹਾਂ ਹੀ ਕਰਦੇ ਬੱਚਿਆਂ ਨੂੰ ਪਾਲਦੇ ਉਂਝ ਪਾਲਣਾ ਕਰ, ਲੇਕਿਨ ਆਪਣਾ ਨਾਮ ਨਾ ਦੇ, ਅਜੀਤ ਸਿੰਘ ਦਾ ਨਾਮ ਨਾ ਦੇ। ਲੇਕਿਨ ਮਾਤਾ ਜੀ ਨੇ ਬਚਨ ਨਹੀਂ ਮੰਨਿਆ, ਉਹ ਬਚਨਾਂ ਨੂੰ ਚੇਤੇ ਕਰਦੇ ਬਾਰ ਬਾਰ।

0: ਆਪ ਫਿਰ ਜਿਸ ਤਰ੍ਹਾਂ ਬਾਣੀ ਬੋਲਦੀ ਨਾ, ਦੱਦਾ ਦੋਸ ਨਾ ਦੇਉ ਕਿਸੈ ਦੋਸ ਕਰਮ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰਜਣਾ। ਮਾਤਾ ਜੀ ਨੀਵੀ ਪਾ ਲਈ ਹੈ, ਮਾਤਾ ਜੀ ਆਪਣੇ ਆਪ ਨੂੰ ਹੀ ਤ੍ਰਿਕਾਕਾਰ ਕਰਦੇ ਹਨ, ਲਾਲਤਾਂ ਪਾਉਂਦੇ ਕਿ ਤੂੰ ਸੁੰਦਰੀਏ ਬਹੁਤ ਮਾੜਾ ਕੰਮ ਕੀਤਾ, ਇਹ ਨਹੀਂ ਕਰਨਾ ਚਾਹੀਦਾ, ਇਹ ਨਹੀਂ ਕਰਨਾ ਚਾਹੀਦਾ। ਲੇਕਿਨ ਆ ਹੁਣ ਆਪਾਂ ਕੀ ਕਰ ਸਕਦੇ ਆ? ਕਹਿੰਦੇ ਨਾ, ਫਿਰ ਪਛਤਾਏ ਹੋਤ ਕਿਆ ਜਬ ਚਿੜੀਆ ਚੁੱਕ ਗਈ ਖੇਤ। ਆ ਜਦੋਂ ਸਾਂਭਣ ਵੇਲਾ, ਸਾਂਭਣ ਦਾ ਵੇਲਾ ਸੀ, ਉਸ ਵੇਲੇ ਤਾਂ ਇਹਨੂੰ ਮੈਨੇ ਲਾਲ ਪਿਆਰ ਦੇ ਵਿੱਚ ਇੰਨਾ ਪਿਆਰ ਦੇ ਦਿੱਤਾ, ਪਿਆਰੀਏ ਦੇ ਲਈ ਜ਼ਹਿਰ ਬਣ ਗਿਆ। ਹੁਣ ਕੀ ਕਰ ਸਕਦੀ ਆ? ਇਹ ਤਾਂ ਮੇਰਾ ਹੀ ਦੋਸ਼ ਹੈ।
1: ਸ਼ਸਤਰ ਉਠਾਏ ਸੋ ਅੰਤਰ ਰਾਖੇ।
0: ਤੇ ਤੁਰੰਤ ਮਾਤਾ ਜੀ ਨੇ ਕੀ ਕੀਤਾ? ਉਹ ਸ਼ਸਤਰ ਜਿਹੜੇ ਹਨ ਚੱਕ ਕਰਕੇ ਵੇਖ ਲਿਆ ਕਿ ਇਹਦੇ ਮਨ ਦੇ ਵਿੱਚ ਬੇਈਮਾਨੀ ਆ ਗਈ ਹੈ, ਤਾਂ ਕਰਕੇ ਮਾਤਾ ਜੀ ਨੇ ਪਿਆਰਿਓ ਸ਼ਸਤਰ ਚੱਕ ਲਏ। ਪਹਿਲੇ ਆਮ ਉੱਥੇ ਅਸਥਾਨ ਦੇ ਵਿੱਚ ਸਜਾਏ ਜਾਂਦੇ ਸੀ ਤੇ ਕੋਈ ਜ਼ਿਆਦਾ ਖਤਰਾ ਨਹੀਂ ਹੁੰਦਾ। ਹੁਣ ਮਾਤਾ ਜੀ ਨੂੰ ਪਤਾ ਹੈ ਬੇਈਮਾਨ ਬਣ ਗਿਆ, ਕੋਈ ਸ਼ਸਤਰ ਲੈ ਕੇ ਚੱਲ ਗਿਆ, ਤੇ ਆਪਾਂ ਕੀ ਕਰ ਸਕਦੇ ਹਾਂ? ਉਹਨੂੰ ਚੱਕ ਕਰਕੇ ਅੰਦਰ ਪਿਆਰਿਓ ਹਿਫਾਜ਼ਤ ਦੇ ਵਿੱਚ ਰੱਖ ਦਿੱਤਾ। ਤੇ ਇਹੀ ਵਚਨ ਕੀਤਾ, ਉਹ ਜਿੱਦ ਕਰਦਾ ਰਹਿ ਗਿਆ ਕਿ ਮੈਨੂੰ ਸ਼ਸਤਰ ਦਿਓ। ਮਾਤਾ ਜੀ ਨੇ ਕਿਹਾ ਕਿ ਦੁਬਾਰਾ ਨਹੀਂ ਕਹਿਣਾ, ਇਹ ਤਾਂ ਪੂਜਣ ਯੋਗ ਸ਼ਸਤਰ ਹਨ।
1: ਅਜੀਤ ਸਿੰਘ ਬੋਲਣ ਕੀ।
0: ਉੱਥੇ ਫਿਰ ਪਿਆਰਿਓ ਸੰਗਤਾਂ ਵੀ ਜਦੋਂ ਆ ਗਈਆਂ, ਉਹਨਾਂ ਦੇ ਅੱਗੇ ਅਜੀਤਾ ਜਿਹੜਾ ਨਾ ਇਹ ਡਰ ਗਿਆ, ਡਰ ਕਰਕੇ ਇਹ ਚੁੱਪ ਹੋ ਗਿਆ, ਬਾਹਰ ਨਿਕਲ ਗਿਆ।
1: ਬਹਿਰ ਕ੍ਰੋਧ ਮਨ
0: ਤੇ ਬਾਹਰ ਨਿਕਲ ਕਰਕੇ ਬਹੁਤ ਇਹਨੂੰ ਗੁੱਸਾ ਚੜਿਆ। ਦੇਖੋ ਪਿਆਰਿਓ, ਇਹ ਤਾਂ ਉਹ ਗੱਲ ਹੋਈ ਨਾ, ਦਸ ਵਸਤੂ ਲੈ ਪਾਛੈ ਪਾਵੈ, ਏਕ ਬਸਤ ਕਾਰਨ ਵਿਖੋਟ ਗਵਾਵੈ। ਏਕ ਪੀ ਨਾ ਦੇ ਦਸ ਪੀ ਹਿਰ ਲੈ, ਤਾਂ ਮੂੜਾ ਕਹੋ ਕਹਾਂ ਕਰੇ। ਕਿ ਇੰਨੀਆਂ ਦਾਤਾਂ ਮਾਤਾ ਜੀ ਨੂੰ ਬਚਪਨ ਤੋਂ ਹੁਣ ਤੱਕ ਇੰਨੀਆਂ ਦਾਤਾਂ ਪ੍ਰਾਪਤ ਹੋਈਆਂ, ਸਭ ਕੁਛ ਪ੍ਰਾਪਤ ਹੋਇਆ, ਸਿਰਫ ਇੱਕ ਇਹ ਸ਼ਸਤਰ ਕਹਿੰਦਾ ਸੀ ਮੈਂ ਸਜਾਉਣਾ, ਮਾਤਾ ਜੀ ਨੇ ਇਨਕਾਰ ਕਰ ਦਿੱਤਾ ਤੇ ਮਾਤਾ ਜੀ ਦੇ ਗੱਲ ਪੈ ਗਿਆ। ਹੁਣ ਦੇਖੋ ਵਚਨ ਪੂਰਾ ਹੋ ਰਿਹਾ ਨਾ, ਏਕ ਪੀ ਨਾ ਦੇ, ਜੇ ਮਾਤਾ ਜੀ ਨੇ ਇੱਕ ਆ ਨਹੀਂ ਦਿੱਤਾ ਤੇ ਜੋ ਦਿੱਤੀਆਂ ਉਹਨੂੰ ਵੀ ਵਾਪਸ ਲੈ ਲਿਆ, ਤੇ ਮੂਰਖ ਹੁਣ ਕੀ ਕਰ ਸਕਦਾ ਫਿਰ? ਮਾਤਾ ਸੁੰਦਰੀ ਜੀ ਨੇ ਪਿਆਰਿਓ ਉਸ ਦਿਨ ਬਹੁਤ ਦੀਨ ਮਨਾ ਹੋ ਗਏ, ਪ੍ਰਸ਼ਾਦਾ ਨਹੀਂ ਛਕਣਾ ਕੀਤਾ,
1: ਸਿਮਰ ਸਿਮਰ
0: ਬਾਰ ਬਾਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਉਹੀ ਵਚਨ ਜਿਹੜਾ ਕੰਨਾਂ ਦੇ ਵਿੱਚ ਗੂੰਜ ਰਿਹਾ, ਅੱਖਾਂ ਦੇ ਅੱਗੇ ਆ ਰਿਹਾ।
1: ਸੰਗਤ ਮੈਂ ਸੁਣੀ,
0: ਇਹ ਸਾਰਾ ਬਿਰਤਾਂਤ ਨਾ ਪਿਆਰਿਓ ਸੰਗਤਾਂ ਦੇ ਵਿੱਚ ਜਦੋਂ ਇਹ ਗੱਲ ਪ੍ਰਗਟ ਹੋਈ ਹੈ, ਫੈਲ ਗਈ ਹੈ, ਤੇ ਸਾਰੇ ਬੁੱਧਵੰਤ ਜਿਹੜੇ ਹਨ, ਗੁਰਮੁਖ ਪਿਆਰੇ ਸੂਝਮਾਨ ਜਿਹੜੇ, ਉਹ ਇਕੱਤਰ ਹੋ ਕਰਕੇ ਆਏ
1: ਢਿੱਗ ਹੋਏ ਥਿਰੇ।
0: ਮਾਤਾ ਜੀ ਦੇ ਕੋਲ ਆ ਕਰਕੇ ਪਿਆਰਿਓ ਉਹ ਬੰਦਨਾ ਕਰਦੇ, ਬੰਦਨ ਕਰਕੇ ਰੁਕਦੇ ਹਨ,
1: ਬਾਰ ਪ੍ਰਬੋਧਨ ਕਰੇ
0: ਤੇ ਬਾਰ ਬਾਰ ਫਿਰ ਸਮਝਾਉਂਦੇ
1: ਮਾਤਾ ਜੀ ਲਈ ਨੂੰ ਸ਼ਰਾਪ।
0: ਤੇ ਉਸ ਤੋਂ ਬਾਅਦ ਕਈ ਬੰਦੇ ਉਹਦੇ ਕੋਲ ਵੀ ਗਏ, ਉਹਨੂੰ ਕਹਿਣ ਲੱਗੇ ਕਿ ਬੇਈਮਾਨਾ ਕੀ ਖੱਟ ਲਿਆ, ਮਾਤਾ ਜੀ ਦਾ ਦਿਲ ਦੁਖਾਇਆ, ਤੈਨੂੰ ਪਤਾ ਨਹੀਂ ਹੈ ਜਗਤ ਮਾਤਾ ਹੈ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਤਿਕਾਰਯੋਗ ਮਹਿਲ ਹਨ, ਇਹਨਾਂ ਦੇ ਵਿੱਚ ਵੀ ਬਹੁਤ ਸੱਤਿਆ ਹੈ, ਇਹਨਾਂ ਦਾ ਬਚਨ ਖਾਲੀ

0: ਲਿਖੀ ਹੈ ਤੇ ਕਾਂ ਕੁੱਤਿਆਂ ਨੇ ਖਾ ਜਾਣਾ। ਕਈ ਵਾਰੀ ਉਹਨਾਂ ਬੱਚਿਆਂ ਨੂੰ ਕਾਂ ਕੁੱਤੇ ਖਾ ਜਾਂਦੇ। ਇਸ ਤਰ੍ਹਾਂ ਹੀ ਹੁੰਦਾ ਕਈ ਵਾਰੀ, ਅੱਜ ਵੀ ਆਪਾਂ ਵੇਖਦੇ ਨਾ ਪਿਆਰਿਓ, ਇਸ ਤਰ੍ਹਾਂ ਹੀ ਇਹਨੂੰ ਗੰਦਗੀ ਦੀ ਢੇਰ ਦੇ ਵਿੱਚ ਸੁੱਟਿਆ ਹੋਇਆ ਸੀ। ਇਹਦੇ ਜਾਈ ਹੋਈ ਮਾਂ ਨੇ ਕਿ ਭਾਈ ਕਾਂ ਕੁੱਤੇ ਖਾ ਜਾਣਗੇ, ਲੇਕਿਨ ਉੱਥੋਂ ਇਹਨੂੰ ਚੱਕ ਕੇ ਲਿਆਉਣਾ ਕੀਤਾ, ਪਾਲ ਪੋਸ ਕੇ ਮਾਤਾ ਜੀ ਨੇ ਵੱਡਾ ਕੀਤਾ ਤੇ ਤੂਨੇ ਉਹਦਾ ਇਹ ਨਤੀਜਾ ਭੁਗਤਾਇਆ।
1: ਸੁੱਤ ਸਮ ਸੰਗਤ ਜੋ
0: ਤੇ ਸਤਿਗੁਰੂ ਮਹਾਰਾਜ ਜੀ ਦੀ ਸੰਗਤ ਵੀ ਜਿਹੜੀ ਹੈ ਤੈਨੂੰ ਇੰਨਾ ਸਤਿਕਾਰ ਦਿੰਦੀ ਹੈ, ਕਿਉਂਕਿ ਮਾਤਾ ਜੀ ਨੇ ਤੈਨੂੰ ਪਾਲਤ ਕਰਕੇ ਪਾਲਿਆ, ਤਾਂ ਕਰਕੇ ਸੰਗਤਾਂ ਵੀ ਤੈਨੂੰ ਅਤਿ ਸਤਿਕਾਰ ਕਰਦੀਆਂ। ਤੇ ਇਹਦੇ ਕਰਕੇ ਤੇਰਾ ਕੀ ਜੀਵਨ ਹੈ, ਤੂੰ ਤਾਂ ਰੁਲਤਾ ਫਿਰਦਾ, ਤੈਨੂੰ ਤਾਂ ਤੇਰਾ ਕੋਈ ਬਾਤ ਨਹੀਂ ਪੁੱਛਣ ਵਾਲਾ, ਤੈਨੂੰ ਤੇਰੇ ਮਾਂ ਬਾਪ ਦਾ ਅਸਲੀ ਦਾ ਪਤਾ ਨਹੀਂ ਹੈ, ਤੈਨੂੰ ਤਾਂ ਮਰਨ ਦੇ ਲਈ ਛੱਡ ਦਿੱਤਾ ਸੀ ਬਚਪਨ ਦੇ ਵਿੱਚ, ਤੇ ਤੈਨੂੰ ਕੌਣ ਪੁੱਛਣ ਵਾਲਾ, ਸਿਰਫ ਮਾਤਾ ਜੀ ਦਾ ਨਾਮ ਲੱਗਣ ਕਰਕੇ ਮਾਤਾ ਜੀ ਨੇ ਤੈਨੂੰ ਪਾਲਿਆ, ਮਾਤਾ ਜੀ ਨੇ ਆਪਣਾ ਨਿੱਘ ਦਿੱਤਾ, ਤਾਂ ਕਰਕੇ ਅੱਜ ਸਾਰੀਆਂ ਸੰਗਤਾਂ ਦੇ ਵਿੱਚ ਅਤਿ ਸਨਮਾਨਨੀਯ ਤੂੰ ਬਣ ਗਿਆ। ਤੇ ਇਹ ਅਕਿਰਤ ਘਣਾ ਬੇਈਮਾਨਾ, ਇੰਨਾ ਸਭ ਹੋਣ ਦੇ ਬਾਵਜੂਦ ਵੀ ਤੂਨੇ ਅਕਿਰਤ ਘਣਤਾ ਕਰਨੀ ਕੀਤੀ।
1: ਪ੍ਰੇਮ ਕਰੋ ਅਬ ਥੋਰਾ,
0: ਤੇ ਹੁਣ ਇੱਕ ਉਰਕੋ ਪ੍ਰੇਮ। ਫਿਰ ਮਾਤਾ ਜੀ ਨੂੰ ਵੀ ਸੰਗਤਾਂ ਨੇ ਕਿਹਾ, ਮਾਤਾ ਜੀ ਹੁਣ ਬਹੁਤ ਹੋ ਗਿਆ, ਅਸੀਂ ਪਹਿਲਾਂ ਤੋਂ ਹੀ ਕਹਿੰਦੇ ਸੀ ਕਿ ਜੀ ਬਹੁਤ ਜ਼ਿਆਦਾ ਇਹਦੀ ਵਧੀਕੀ ਵੱਧ ਰਹੀ ਹੈ, ਇੰਨਾ ਲਾਲ ਪਿਆਰ ਨਾ ਕਰੋ, ਕਿਉਂਕਿ ਪਿਆਰਿਓ ਜ਼ਿਆਦਾ ਲਾਲ ਪਿਆਰ ਹੀ ਜਿਹੜਾ ਹੈ ਉਹ ਬੱਚਿਆਂ ਦੇ ਲਈ ਘਾਤਕ ਹੋ ਜਾਂਦਾ ਹੈ। ਜਿਹੜੇ ਵੀ ਮਾਂ ਬਾਪ ਜਿਹੜੇ ਹਨ, ਕਈ ਵਾਰੀ ਵੇਖਦੇ ਹਾਂ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਨਜਾਇਜ਼ ਤੌਰ 'ਤੇ ਜਿੱਥੇ ਲੋੜ ਹੀ ਨਹੀਂ ਹੈ ਉਹਨਾਂ ਦੀਆਂ ਖੁਆਇਸ਼ਾਂ ਮੰਗਾਂ ਪੂਰੀਆਂ ਕਰ ਦਿੰਦੇ, ਬਹੁਤ ਜ਼ਿਆਦਾ ਲਾਲ ਪਿਆਰ ਇਹ ਕਰਦੇ, ਸੱਚ ਜਾਣੋ ਪਿਆਰਿਓ ਉਹ ਬੱਚੇ ਜਿਹੜੇ ਇਸ ਤਰ੍ਹਾਂ ਵਿਗੜ ਤਿਗੜ ਜਾਂਦੇ ਹਨ। ਸੋ ਮਾਤਾ ਜੀ ਨੂੰ ਸੰਗਤਾਂ ਨੇ ਵੀ ਕਿਹਾ, ਮਾਤਾ ਜੀ ਹੁਣ ਨਾ ਕਰਨਾ ਕਰੋ, ਚਲੋ ਪਹਿਲਾਂ ਹੋ ਗਿਆ, ਗਲਤੀ ਹੋਈ ਹੈ, ਅੱਜ ਤੋਂ ਬਾਅਦ ਨਾ ਉਨਾ ਜ਼ਿਆਦਾ ਇਹਦੇ ਨਾਲ ਪ੍ਰੇਮ ਨਾ ਕਰਨਾ
1: ਕਰੋ।
0: ਤੇ ਹੁਣ ਇਹ ਵੇਖ ਕਰਕੇ ਮਾਤਾ ਜੀ ਵੀ ਬਹੁਤ ਪਰੇਸ਼ਾਨ ਹਨ। ਤੇ ਮਾਤਾ ਜੀ ਨੇ ਅੱਗੇ ਨਾ ਫਿਰ ਮਾਤਾ ਜੀ ਨੀਵੀ ਪਾ ਕਰਕੇ ਬੈਠੇ, ਇੱਕ ਦੋ ਦਿਨ ਤਾਂ ਪ੍ਰਸ਼ਾਦਾ ਹੀ ਨਹੀਂ ਛਕਿਆ, ਸੰਗਤਾਂ ਨੇ ਹੱਥਾਂ ਪੈਰਾਂ ਜੋੜਨੇ ਕੀਤੇ, ਮਿੰਨਤਾਂ ਤਰਲੇ ਕਰਕੇ ਮਾਤਾ ਜੀ ਨੂੰ ਬੇਨਤੀ ਕੀਤੀ ਹੈ। ਕਹਿਣ ਲੱਗੇ, ਮਾਤਾ ਜੀ ਹੁਣ ਭੋਜਨ ਛਕ ਲੈਣਾ ਕਰੋ, ਸ਼ਾਂਤ ਚਿੱਤ ਹੋ ਜਾ, ਚਲੋ ਜੋ ਹੋ ਗਿਆ ਹੋ ਗਿਆ।
1: ਇਤਿਆਦਿਕ ਹੈ ਬਹੁ ਸਿੱਖ ਸਾਰੇ,
0: ਤੇ ਇਤਿਆਦਿਕ ਸਾਧ ਸੰਗਾ ਜੀ ਬਹੁਤ

0: ਤੇ ਬਹੁਤ ਥੋੜਾ ਹੀ ਗੱਫਾ ਉਹਨਾਂ ਨੇ ਛਕਣਾ ਕੀਤਾ। ਬਹੁਤ ਜ਼ਿਆਦਾ ਮਨ ਵਿੱਚ ਪਛਤਾਪ ਕਰਦੇ ਕਰਦੇ ਇਹ ਪਛਤਾਪ ਦੇ ਵਿੱਚ ਹੀ ਇਹ ਰਾਤ ਜਿਹੜੀ ਹੈ ਇਹ ਬਤੀਤ ਹੋਈ ਹੈ।
1: ਪੁੱਤਰ ਸਮਕਰਤ ਘਟਾਈ
0: ਤੇ ਮਾਤਾ ਜੀ ਨੇ ਉਸ ਦਿਨ ਤੋਂ ਬਾਅਦ ਪਿਆਰਿਓ ਅਜੀਤ ਸਿੰਘ ਆ ਪਾਲਕ ਜਿਹੜਾ ਨਾ ਉਹਦੇ ਤਾਈ ਪ੍ਰੀਤ ਜੋ ਹੈ ਪਿਆਰ ਜਿਹੜਾ ਹੈ ਬਹੁਤ ਜ਼ਿਆਦਾ ਘਟਾਉਣਾ ਕੀਤਾ।
1: ਕੇਤਕ ਦਿਵਸ ਬਿਤਾਏ ਇਮਹੀ ਕੇਤਕ ਦਿਵਸ ਬਿਤਾਏ।
0: ਇਸ ਤਰ੍ਹਾਂ ਸਾਧ ਸੰਗਤ ਜੀ ਜਦੋਂ ਕਈ ਦਿਨ ਜਦੋਂ ਬਤੀਤ ਹੋਏ ਹਨ
1: ਲੇਤ ਦੇਤ ਸੁਖ ਪਾਏ
0: ਤੇ ਉਸ ਤਰ੍ਹਾਂ ਹੀ ਹੋਣਾ ਕਿਉਂਕਿ ਅਜੀਤ ਸਿੰਘ ਵੀ ਜਿਹੜਾ ਹੈ ਇਹ ਪਾਲਕ ਆ ਇਹਦੀ ਸ਼ਕਤੀ ਵੱਧ ਗਈ ਹੈ ਇਹਨੇ ਤਾਂ ਗੁਰੂ ਘਰ ਦੇ ਵਿੱਚ ਪੂਰਾ ਕਬਜ਼ਾ ਮਾਰ ਕੇ ਜੱਫਾ ਮਾਰ ਕੇ ਬੈਠਿਆ।
1: ਅਜੀਤ ਸਿੰਘ ਹਿਤ ਸਹਿਲ
0: ਤੇ ਇਹ ਕੀ ਕਰਦਾ ਇਹਨੇ ਪਿਆਰਿਓ ਮਨ ਦੇ ਵਿੱਚ ਕੁਛ ਨਹੀਂ ਲੈ ਕੇ ਆਉਣਾ ਕੀਤਾ। ਉਹਨੂੰ ਵੀ ਸੰਗਤਾਂ ਨੇ ਬਹੁਤ ਸਮਝਾਇਆ ਕਿ ਚੱਲ ਭਾਈ ਹੁਣ ਦੁਬਾਰਾ ਨਾ ਕਰ ਆਪਣੀ ਮਾਫ਼ੀ ਮੰਗ ਲੈ ਆ ਪੁੱਠੇ ਸਿੱਧੇ ਕੰਮ ਨਾ ਕਰ। ਚੰਗੇ ਬੰਦਿਆਂ ਨੇ ਸਮਝਾਇਆ ਲੇਕਿਨ ਪਿਆਰਿਓ ਇਹਦੇ ਨਾਲ ਦਾ ਟੋਲਾ ਜਿਹੜਾ ਹੈ ਬੜੇ ਬੇਈਮਾਨਾਂ ਦਾ ਸੀ। ਸਾਰੇ ਨੌਜਵਾਨ ਜਿਹੜੇ ਹਨ ਤੇ ਐਵੇਂ ਬੇਈਮਾਨ ਬੰਦੇ ਉਹ ਇਹਦੇ ਨਾਲ ਚਾਪਲੂਸ ਬੰਦੇ ਜੁੜ ਗਏ ਹਨ। ਤਾਂ ਹੀ ਤਾਂ ਸਿਆਣੇ ਕਹਿੰਦੇ ਪਿਆਰਿਓ ਜੇ ਕੋਈ ਵੱਡਾ ਮੁਰਾਦਮਾ ਮਿਲਦਾ ਨਾ ਤੇ ਨਾਲ ਦੇ ਬੰਦੇ ਜਿਹੜੇ ਹਨ ਜਿਹੜੇ ਹਰ ਵੇਲੇ ਹੁੰਦੇ ਉਹਨਾਂ ਨੂੰ ਵੇਖ ਕੇ ਰੱਖਣਾ ਚਾਹੀਦਾ। ਚਾਪਲੂਸ ਬੰਦੇ ਉਹ ਤੁਹਾਡੀ ਚਾਪਲੂਸੀ ਬਹੁਤ ਕਰਨਗੇ ਬਹੁਤ ਤੁਹਾਡੀ ਵਾਹ ਵਾਹੀ ਕਰਨਗੇ ਜੀ ਹਜ਼ੂਰੀ ਕਰਨਗੇ ਲੇਕਿਨ ਕਈ ਵਾਰੀ ਉਹੀ ਬੰਦੇ ਘਾਤਕ ਬਣ ਜਾਂਦੇ ਹਨ। ਉਹ ਸੱਚ ਝੂਠ ਦਾ ਨਿਰਣਾ ਨਹੀਂ ਕਰ ਸਕਦੇ ਉਹ ਗਲਤ ਪਾਸੇ ਬੰਦੇ ਨੂੰ ਲੈ ਕੇ ਚੱਲ ਜਾਂਦੇ। ਜਿਹੜੇ ਇਮਾਨਦਾਰ ਹੁੰਦੇ ਕੌੜੇ ਹੁੰਦੇ ਉਹ ਕਈ ਵਾਰੀ ਬੇਬਾਕੀ ਦੇ ਨਾਲ ਕਹਿ ਦਿੰਦੇ ਕਿ ਜੀ ਆਹ ਕੰਮ ਗਲਤ ਹੋ ਰਿਹਾ ਤੁਸੀਂ ਨਾ ਕਰਨਾ ਕਰੋ। ਜਿਹੜੇ ਕੋਈ ਸਿਆਣੇ ਸੀ ਉਹਨਾਂ ਨੇ ਬੜਾ ਸਮਝਾਇਆ।

0: ਸਿੰਘ ਨੂੰ ਕਿ ਭਾਈ ਆ ਕੰਮ ਨਾ ਕਰ, ਆਪਣੀ ਗਲਤੀ ਮੰਨ ਲੈ, ਆਪਣਾ ਜੀਵਨ ਸੁਧਾਰ ਲੈ, ਹੁਣ ਵੀ ਬਚ ਜਾਵੇਗਾ। ਲੇਕਿਨ ਨਾਲ ਬੇਈਮਾਨ ਬੰਦੇ ਉਹ ਬਹੁਤ ਜ਼ਿਆਦਾ ਰੜੇ ਹੋਏ, ਉਹਨਾਂ ਨੇ ਕਹਿ ਦਿੱਤਾ ਅਜੀਤ ਸਿੰਘ ਐਵੇਂ ਕੋਈ ਕੀ ਫਿਕਰ ਕਰਨ ਦੀ ਲੋੜ ਹੈ, ਤੂੰ ਤਾਂ ਰਾਜਾ ਹੈ, ਤੇਰੇ ਕੋਲ ਤਾਂ ਇੰਨਾ ਪੈਸਾ ਹੈ, ਐਵੇਂ ਆਪਾਂ ਨੂੰ ਉਹਨਾਂ ਦੇ ਅਧੀਨ ਹੋਣ ਦੀ ਕੀ ਲੋੜ ਹੈ, ਆਪਾਂ ਉਹੀ ਟੌਰ ਦੇ ਵਿੱਚ ਰਹਿਣਾ, ਤੇਰੀ ਜੈ ਜੈਕਾਰ ਹੋ ਰਹੀ ਹੈ ਕਿ ਮਾਤਾ ਜੀ ਕਰਕੇ ਲੋਕ ਤੈਨੂੰ ਗੁਰੂ ਮੰਨਦੇ, ਦੇਖ ਇਹ ਸਾਰਾ ਜਗਤ ਇੰਨੇ ਲੋਕ ਤੈਨੂੰ ਗੁਰੂ ਜੀ ਕਰਕੇ ਮੱਥਾ ਟੇਕਦੇ, ਆਪਾਂ ਆਪਣਾ ਟੌਰ ਨਹੀਂ ਕਟਾਉਣਾ, ਆਪਾਂ ਉਂਝ ਹੀ ਰਹਿਣਾ ਸ਼ਾਨੋ ਸ਼ੌਕਤ ਦੇ ਵਿੱਚ। ਇਸ ਤਰ੍ਹਾਂ ਉਹਦੇ ਮਤ ਦੇ ਉੱਤੇ ਬੇਈਮਾਨਾਂ ਨੇ ਪਰਦਾ ਪਾ ਦਿੱਤਾ, ਤੇ ਉਹ ਤੋਂ ਬਾਅਦ ਉਹ ਉਸ ਤਰ੍ਹਾਂ ਹੀ ਪਿਆਰੇ ਉਹ ਰੋਜ਼ ਸ਼ਾਮਾਂ ਦੇ ਵੇਲੇ ਗੇੜਾ ਕੱਢ ਕੇ ਆਉਂਦਾ।
1: ਰਿਸ ਮਾਤਾ ਕੀ ਲਖ ਸਭ ਕਹੈ,
0: ਤੇ ਰਿਸ ਮਾਤਾ ਕੀ ਲਖ, ਮਾਤਾ ਜੀ ਦੀ ਰਿਸ ਗੁੱਸਾ ਜਾਣ ਕਰਕੇ
1: ਬੰਦਨ ਕਰਤ ਰਹੋ ਚਿਤ ਚਹੈ।
0: ਤੇ ਫਿਰ ਸਾਰਿਆਂ ਨੇ ਕਈ ਸਿਆਣਿਆਂ ਨੇ ਸਮਝਾਇਆ ਕਿ ਅਜੀਤ ਸਿੰਘ ਤੇਰੇ ਤੋਂ ਬਹੁਤ ਵੱਡੀ ਗਲਤੀ ਹੋਈ ਹੈ, ਫਿਰ ਵੀ ਯਾਦ ਰੱਖ ਉਹ ਇੱਕ ਮਾਂ ਹੈ, ਉਹਦੇ ਅੰਦਰ ਨਾ ਮਾਂ ਦਾ ਹਿਰਦਾ ਹੈ। ਮਹਾਰਾਜ ਨੇ ਵੀ ਕਿਹਾ ਨਾ ਸੁੱਤ

0: ਕਿਉਂਕਿ ਬੱਚਾ ਜੇ ਅਪਰਾਧ ਕਰਦਾ ਨਾ ਤੇ ਮਾਂ ਜੋ ਹੈ ਉਹਨੂੰ ਭੁਲਾ ਦਿੰਦੀ ਹੈ, ਵਿਸਾਰ ਦਿੰਦੀ ਹੈ। ਇਹ ਸਿਰਫ ਤੇਰੀ ਨਹੀਂ, ਇਹ ਜਗਤ ਮਾਤਾ ਹੈ। ਤੂੰ ਰੋਜ਼ ਵੰਦਨਾ ਕਰ, ਤੂੰ ਮਾਤਾ ਜੀ ਦੇ ਅੱਗੇ ਨਮਸਕਾਰ ਕਰ, ਆਪਣੀਆਂ ਗਲਤੀਆਂ ਨੂੰ ਰੋਜ਼ ਮਾਫ਼ੀ ਮੰਗ ਲੈ। ਜਦੋਂ ਵੀ ਹੈ ਤੂੰ ਆਪਣੇ ਵੱਲੋਂ ਨਾ ਘਟਾ, ਕਦੇ ਨਾ ਕਦੇ ਮਾਤਾ ਜੀ ਨੇ ਮਾਫ਼ ਕਰ ਦੇਣਾ, ਲੇਕਿਨ ਮਾਤਾ ਜੀ ਦੀ ਕਰੋਪੀ ਨਾ ਲੈਣਾ ਕਰ। ਇਸ ਤਰ੍ਹਾਂ ਲੋਕਾਂ ਨੇ ਜਦੋਂ ਉਹਨੂੰ ਸਮਝਾਇਆ ਗਿਆ ਤੇ ਇਹਨੇ ਪਿਆਰਿਓ ਫਿਰ ਕੀ ਕੀਤਾ, ਕਿਉਂਕਿ ਇਹਦੇ ਵਿੱਚ ਇਹ ਹੀ ਸੀ ਕਿ ਭਾਈ ਚਲੋ ਆਪਣਾ ਕੰਮ ਕਢਾ ਲਈਏ, ਮਨ ਦੇ ਅੰਦਰ ਭਾਵਨਾ ਨਹੀਂ ਸੀ ਐਵੇਂ ਜਾ ਕਰਕੇ। ਕਦੇ ਜਦੋਂ ਲੰਘਦਾ ਫਿਰਦਾ ਨਾ ਮਾਤਾ ਜੀ ਦੇ ਅੱਗੇ ਸਿਰ ਚੁਕਾ ਕੇ ਨਿਕਲ ਜਾਂਦਾ।
1: ਕੇਤਕ ਦਿਨ ਬੀਤੇ ਜਬ ਹੈ ਪਰ ਜਵਾਨੀ ਕਰ,
0: ਇਹ ਗੱਲ ਹੋਈ ਪਿਆਰਿਓ ਇਹ ਤੋਂ ਬਾਅਦ ਕੁਛ ਦਿਨ ਕੁਛ ਮਹੀਨੇ ਜਦੋਂ ਬਤੀਤ ਹੋਏ, ਜਦੋਂ ਭਰ ਜਵਾਨੀ ਦੇ ਵਿੱਚ ਇਹ ਅਜੀਤ ਸਿੰਘ ਆਇਆ,
1: ਰੰਗ ਮਸੈਲ ਹਿਤ ਸ਼ਾਸਤਰ ਸੋ,
0: ਤੇ ਇਹਨੇ ਕੀ ਕੀਤਾ, ਉਸ ਤਰ੍ਹਾਂ ਹੀ ਵਧੀਆ ਘੋੜੇ ਲੈ ਕਰਕੇ, ਆਪਣੇ ਅੰਗ ਰਕਸ਼ਕ ਆਦਿਕ ਨੂੰ, ਆ ਸਾਰਾ ਟੋਲਾ ਲੈ ਕਰਕੇ, ਸ਼ਾਸਤਰਾਂ ਵਸਤਰਾਂ ਨੂੰ ਸਜਾ ਕਰਕੇ ਆਪਣੀ ਫੇਰੀ ਕਢਾਉਣਾ ਚਾਹੁੰਦਾ।
1: ਚਤੁਰ ਘਟੀ ਦਿਨ ਰਹਿ ਸਿਧਾ,
0: ਤੇ ਚਤੁਰ ਘਟੀ ਦਿਨ, ਇਹ ਜਿਹੜਾ ਸਮਾਂ ਹੁੰਦਾ ਨਾ ਸਾਧ ਸੰਗਤ ਜੀ, ਇਹ ਤਕਾਲਾਂ ਦਾ ਸਮਾਂ ਜਿਹੜਾ ਹੈ, ਤਿੰਨ ਸਾਢੇ ਤਿੰਨ ਵਜੇ ਤੋਂ ਬਾਅਦ ਮਾਹੌਲ ਵਧੀਆ ਹੋ ਜਾਂਦਾ। ਲੋਕ ਵੀ ਦੇਖੋ ਬਾਜ਼ਾਰ ਦੇ ਵਿੱਚ ਵੀ ਆ ਸਮੇਂ ਦੇ ਵਿੱਚ

0: ਤੇ ਇਹ ਕੀ ਕਰਦਾ ਸੀ ਉਹੀ ਟਾਈਮ ਚੁਣਦਾ ਕਿਉਂਕਿ ਲੋਕ ਬਾਕੀ ਸਮੇਂ ਦੇ ਵਿੱਚ ਤਾਂ ਲੋਕ ਘਰਾਂ ਦੇ ਵਿੱਚ ਕਮਰਿਆਂ ਦੇ ਵਿੱਚ ਰਹਿੰਦੇ ਹਨ ਲੇਕਿਨ ਆਹ ਸਮਾਂ ਲੋਕ ਸਾਰੇ ਬਾਜ਼ਾਰਾਂ ਦੇ ਵਿੱਚ ਬਾਹਰ ਆ ਜਾਂਦੇ ਤਾਂ ਕਰਕੇ ਆਹ ਖਾਸ ਸਮਾਂ ਜਿਹੜਾ ਹੈ ਇਹ ਆਪਣਾ ਗੇੜਾ ਲਾਉਂਦਾ ਇਹ ਜਾ ਕਰਕੇ ਉੱਥੇ ਵਿਚਰਦਾ
1: ਬਾਜ਼ਾਰਾਂ ਕੇ ਫਿਰ
0: ਆਵੇ ਇਹ ਬਾਜ਼ਾਰਾਂ ਦੇ ਵਿੱਚ ਐਵੇਂ ਪਿਆਰੇ ਕੋਈ ਕੰਮ ਨਹੀਂ ਹੈ ਜਿਸ ਤਰ੍ਹਾਂ ਦਾਸ ਨੇ ਬੇਨਤੀ ਕੀਤੀ ਨਾ ਕਈ ਲੋਕ ਨਾ ਪਿਆਰਿਓ ਇਹ ਆਪਣਾ ਦਮਖਮ ਦਿਖਾਉਣ ਦੇ ਲਈ ਐਵੇਂ ਗੇੜਾ ਕਟਾਉਣਗੇ ਐਵੇਂ ਲਾਲ ਬੱਤੀਆਂ ਦੀਆਂ ਗੱਡੀਆਂ ਐਵੇਂ ਪਿਆਰਿਓ ਬਹੁਤ ਸਾਰੇ ਲੋਕਾਂ ਨੂੰ ਅੱਗੇ ਪਿੱਛੇ ਲਾ ਕਰਕੇ ਕਿ ਲੋਕਾਂ ਨੂੰ ਦਿਖਾਉਣਾ ਕਿ ਜੀ ਕੋਈ ਨੋਟਿਸ ਕਰਨਾ ਕਿ ਜੀ ਕੋਈ ਵੱਡਾ ਬੰਦਾ ਜਾ ਰਿਹਾ ਆਮ ਪਿਆਰਿਓ ਤੁਸੀਂ ਜਾਓ ਕਿਹਨੇ ਤੁਹਾਨੂੰ ਨਹੀਂ ਵੇਖਣਾ ਹੈ ਲੇਕਿਨ ਕਈ ਬੰਦੇ ਜਿਹੜੇ ਹਨ ਆਪਣੀ ਮਨਤਾ ਕਰਾਉਣ ਦੀ ਬੜੀ ਆਦਤ ਹੁੰਦੀ ਨਾ ਉਹ ਇੰਜੀ ਕਰਦੇ ਫਿਰ ਪਿਆਰਿਓ ਉਹਨਾਂ ਦਾ ਆ ਵੀ ਸਮਾਂ ਹੁੰਦਾ ਲੇਕਿਨ ਪੁੱਠੇ ਗੇੜ ਦੇ ਵਿੱਚ ਉਹ ਬੰਦੇ ਜ਼ਰੂਰ ਆਉਂਦੇ ਹਨ ਇਹ ਯਾਦ ਰੱਖਣਾ ਚਾਹੀਦਾ ਹੈ ਕਿਉਂਕਿ ਆਮ ਸਧਾਰਨ ਬੰਦਾ ਉਹ ਜਿਹਨੇ ਕੁਛ ਇਹ ਹੀ ਨਹੀਂ ਕੀਤਾ ਜਿਹੜਾ ਉੱਤੇ ਜਾਏਗਾ ਉਹੀ ਥੱਲੇ ਗਿਰੇਗਾ ਸੋ ਇਸ ਤਰ੍ਹਾਂ ਹੀ ਪਿਆਰਿਓ ਇਹ ਕੀ ਕਰਦਾ ਸੀ ਫਿਰ ਤੋਂ ਆਪਣਾ ਟੌਰ ਦਿਖਾਉਣ ਦੇ ਲਈ ਸ਼ਾਮਾਂ ਦੇ ਵੇਲੇ ਤਕਾਲਾਂ ਦੇ ਵੇਲੇ ਜਾ ਕਰਕੇ ਗੇੜਾ ਕੱਢ ਕੇ ਆਉਂਦਾ ਸੱਠ ਜਿਹੜੇ ਅੰਗ ਰਕਸ਼ਕ ਜਿਹੜੇ ਹਨ ਉਹਨਾਂ ਨੂੰ ਨਾਲ ਲੈ ਕਰਕੇ ਵਿਚਰਦਾ ਹੈ ਇਹਦਾ ਨਕੀਬ ਜਿਹੜਾ ਹੈ ਕਿਉਂਕਿ ਇਹ ਖਾਸ ਕਰਕੇ ਜਿਸ ਤਰ੍ਹਾਂ ਅੱਜ ਪਿਆਰਿਓ ਆਪਾਂ ਸਾਇਰਨ ਲਾਉਂਦੇ ਹਾਂ ਲਾਲ ਬੱਤੀਆਂ ਲਾਉਂਦੇ ਨਾ ਉਹਨਾਂ ਜ਼ਮਾਨਿਆਂ ਦੇ ਵਿੱਚ ਆ ਲਾਲ ਬੱਤੀਆਂ ਸਾਇਰਨ ਆਦਿਕ ਥੋੜੀ ਹੁੰਦੇ ਉਹਨਾਂ ਜ਼ਮਾਨਿਆਂ ਦੇ ਵਿੱਚ ਪਿਆਰਿਓ ਆ ਲੋਕ ਕੀ ਕਰਦੇ ਸਨ ਇਹ ਨਕੀਬ ਲਾਉਂਦੇ ਸਨ

ਢਿਮਕਾਣਾ ਆ ਰਿਹਾ ਉਹਨੂੰ ਨਕੀਬ ਬੋਲਦੇ ਸਨ। ਹੁਣ ਚਲੋ ਤੂੰ ਵਿਚਰ ਰਿਹਾ ਤੇ ਬੰਦੇ ਜਿਹੜੇ ਉਹ ਢੋਲ ਟਮੱਕਾ ਲੈ ਕਰਕੇ ਵੀ ਨਾਲ ਚੱਲਦੇ, ਢੋਲ ਆਦਿਕ ਲੈ ਕਰਕੇ ਢੋਲ ਵਜਾਉਣਾ ਤੇ ਨਾਲ ਬੋਲੀ ਜਾਣਾ ਜੀ ਸਾਵਧਾਨ ਖੜ ਜਾਓ ਭਾਈ ਗੁਰੂ ਜੀ ਆ ਰਹੇ, ਅਜੀਤ ਸਿੰਘ ਆ ਰਿਹਾ, ਇਸ ਤਰ੍ਹਾਂ

0: ਤਰ੍ਹਾਂ ਤਰ੍ਹਾਂ ਦੀਆਂ ਭੇਟਾਵਾਂ ਲਿਆ ਕਰਕੇ ਮਾਤਾ ਜੀ ਦੇ ਅੱਗੇ ਰੱਖ ਕਰਕੇ ਮੱਥਾ ਟੇਕਦੇ ਹਨ। ਸਾਰੇ ਇਹੀ ਕਹਿੰਦੇ ਕਿ ਜੀ ਇਹ ਮਾਤਾ ਸੁੰਦਰੀ ਜੀ ਦਾ ਲੜਕਾ ਹੈ, ਇਹ ਅਜੀਤ ਸਿੰਘ ਹੈ, ਅਜੀਤ ਸਿੰਘ ਹੈ।
1: ਦੇਸ਼ ਵਿਦੇਸ਼ ਮਹਾਨ
0: ਖਾਸ ਕਰਕੇ ਪਿਆਰਿਓ, ਦੇਸ਼ਾਂ ਵਿਦੇਸ਼ਾਂ ਦੇ ਵਧੇਰੇ ਦੂਰ ਦੁਰਾਡੇ ਰਹਿੰਦੇ ਆ, ਉਹਨਾਂ ਨੂੰ ਤਾਂ ਪਤਾ ਹੀ ਨਹੀਂ ਸੀ ਕਿ ਪਾਲਕ ਹੈ। ਹੁਣ ਨਾਮ ਦਾ ਫਰਕ ਪੈ ਗਿਆ, ਉਹੀ ਇੱਕੋ ਨਾਮ ਅਜੀਤ ਸਿੰਘ ਤੇ ਅਜੀਤ ਸਿੰਘ ਆ, ਦੋਨੋ ਵੀ ਸਮਕਾਲੀ ਤੇ ਪਿਤਾ ਜੀ ਦਾ ਨਾਮ ਵੀ ਇਹਨੇ, ਮਾਤਾ ਜੀ ਦਾ ਨਾਮ ਤੇ ਪਿਤਾ ਜੀ ਦਾ ਨਾਮ ਵੀ ਆਪਣੇ ਨਾਮ ਦੇ ਨਾਲ ਲਾ ਲਿਆ। ਮਾਤਾ ਜੀ ਦਾ ਲੱਗ ਗਿਆ ਤੇ ਪਿਤਾ ਸਤਿਗੁਰੂ ਜੀ ਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵੀ ਲੱਗਣਾ। ਖਾਸ ਕਰਕੇ ਪਿਆਰਿਓ, ਮਾਂ ਦਾ ਨਾਮ ਤਾਂ ਜਿਹੜਾ ਹੈ, ਕਿਉਂਕਿ ਪੁਰਸ਼ ਪ੍ਰਧਾਨ ਦੇਸ਼ ਹੈ, ਅੱਜ ਵੀ ਦੇਖੋ ਬੰਦਿਆਂ ਦੇ ਨਾਮ ਦੇ ਨਾਲ ਮਾਤਾ ਦਾ ਨਾਮ ਤਾਂ ਘੱਟ ਲੱਗਦਾ, ਲੇਕਿਨ ਉਹਦੀ ਪੂਰੀ ਅਥੈਂਟਿਕਤਾ ਦੇ ਲਈ ਬਾਪ ਦਾ ਨਾਮ ਜ਼ਰੂਰ ਲੱਗਦਾ, ਕਿਉਂਕਿ ਬਾਪ ਜਿਹੜਾ ਨਾ ਪਿਆਰਿਓ, ਉਹਦਾ ਨਾਮ ਜਿਹੜਾ ਹੈ, ਉਹਦਾ ਨਾਮ ਬੱਚੇ ਦੇਖੋ, ਛੋਟੇ ਬੱਚੇ ਜਦੋਂ ਹੁੰਦੇ, ਵੱਡੇ ਵੀ ਹੋ ਜਾਣ, ਮਰਦ ਜਿਹੜਾ ਹੁੰਦਾ ਤੇ ਮਰਦ ਦੇ ਨਾਮ ਦੇ ਨਾਲ ਅੰਤ ਤੱਕ

0: ਪਤੀ ਦਾ ਨਾਮ ਤੇ ਪਤੀ ਦਾ ਸਰਨੇਮ ਉਹਨੂੰ ਲੱਗ ਜਾਂਦਾ। ਖੈਰ ਪਿਆਰਿਓ, ਇਹਨੇ ਕੀ ਕੀਤਾ, ਆਪਣਾ ਨਾਮ ਤੇ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ, ਮਾਤਾ ਸੁੰਦਰੀ ਜੀ, ਇਹ ਲਾਉਂਦਾ। ਤਾਂ ਕਰਕੇ ਸੰਗਤਾਂ ਦੇ ਵਿੱਚ ਪਿਆਰਿਓ ਬਹੁਤ ਜ਼ਿਆਦਾ ਭੁਲੇਖਾ ਆਹੀ ਪਿਆ ਰਿਹਾ। ਇੱਕ ਤਾਂ ਨਾਮ ਵੀ ਅਜੀਤ ਸਿੰਘ, ਪਿਤਾ ਦਾ ਨਾਮ ਗੁਰੂ ਗੋਬਿੰਦ ਸਿੰਘ ਜੀ, ਮਾਤਾ ਜੀ ਦਾ ਨਾਮ ਮਾਤਾ ਸੁੰਦਰੀ ਜੀ। ਮੈਂ ਬਾਰ ਬਾਰ ਬੇਨਤੀਆਂ ਤਾਂ ਕਰਕੇ ਕਰ ਰਿਹਾ ਪਿਆਰਿਓ, ਅੱਜ ਵੀ ਕਈਆਂ ਨੂੰ ਆਹੀ ਭੁਲੇਖਾ ਕਿ ਅਜੀਤ ਸਿੰਘ ਜੀ ਸਨ ਕਰਕੇ। ਲੇਕਿਨ ਪਿਆਰਿਓ, ਇਹ ਪਾਲਕ ਸੀ ਤੇ ਲੋਕ ਵੀ ਜਿਹੜੇ ਹਨ ਉਹਨਾਂ ਨੇ ਜਦੋਂ ਵੇਖਿਆ ਕਿ ਤਾਂ ਉਹੀ ਅਜੀਤ ਸਿੰਘ ਜਾਣ ਕਰਕੇ ਉਹਦੀ ਬੜੀ ਪੂਜਾ ਕਰਦੇ ਹਨ।
1: ਇੱਕ ਦਿਨ ਆਇਓ ਬਸਨ ਸਜਾਏ,
0: ਇੱਕ ਦਿਨ ਦੀ ਗੱਲ ਹੈ, ਇਹਨੇ ਕੀ ਕੀਤਾ ਪਿਆਰਿਓ ਤੇ ਆਪਣੇ ਤਨ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਸ਼ਾਸਤਰ ਸਜਾਉਣੇ ਕੀਤੇ। ਆਈ ਸ਼ਾਮਾਂ ਦੇ ਵੇਲੇ ਜਿਹੜਾ ਗੇੜਾ ਕੱਢਦਾ ਸੀ ਨਾ, ਤੇ ਉਸ ਵੇਲੇ ਇਹ ਗੇੜਾ ਲਾ ਰਿਹਾ ਸੀ ਦਿੱਲੀ ਦਾ, ਤੇ ਪਿੱਛੇ ਜਿਹੜਾ ਨਾ ਸੂਰਜ ਮੁਖੀ ਜਿਹੜਾ ਪੱਖਾ ਜਿਹੜਾ ਹੁੰਦਾ ਹੈ, ਤੇ ਆ ਵੀ ਪੱਖੇ ਜਿਹੜੇ ਨਾ ਸੂਰਜ ਮੁਖੀ ਪੱਖੇ ਇਹ ਘੋੜੇ ਦੇ ਉੱਤੇ ਚੜਿਆ ਹੋਇਆ, ਤੇ ਅੱਗੇ ਨਕੀਬ ਬੋਲੀ ਜਾਂਦੇ ਢੋਲ ਟਮਕੇ ਵੱਜਦੇ ਹਨ, ਬੰਦੇ ਵੱਡੇ ਵੱਡੇ ਸੂਰਜ ਮੁਖੀ ਪੱਖੇ ਜਿਹੜੇ ਹਨ ਇਹਦੇ ਉੱਤੇ ਝੱਲ ਰਹੇ ਹਨ। ਇਹਦੇ ਅੱਗੇ ਅੱਗੇ ਨਕੀਬ ਜਿਹੜਾ ਹੈ ਉਹ ਬੋਲੀ ਜਾਂਦਾ, ਤੇ ਇਹ ਸੱਠ ਇਹਦੇ ਨਾਲ ਜਿਹੜੇ ਅੰਗ ਰਕਸ਼ਕ ਜਿਹੜੇ ਹਨ ਉਹਨਾਂ ਨੇ ਵੀ ਬੜਾ ਟੌਰ ਕੱਢਣਾ ਕੀਤਾ। ਉਹਨਾਂ ਉਹ ਥੋੜੀ ਘੱਟ ਸੀ, ਉਹ ਕਹਿੰਦੇ ਕਿ ਜੀ ਅਸੀਂ ਵੀ ਤਾਂ ਬਾਬੇ ਦੇ ਜਿਹੜੇ ਹਨ ਬਾਡੀ ਗਾਰਡ ਹਾਂ, ਅੰਗ ਰਕਸ਼ਕ ਹਾਂ। ਉਹਨਾਂ ਨੇ ਵੀ ਬਹੁਤ ਜ਼ਿਆਦਾ ਘੋੜਿਆਂ ਨੂੰ ਹਾਰ ਸ਼ਿੰਗਾਰ ਕਰਨਾ ਕੀਤਾ, ਵਧੀਆ ਬਸਤਰ ਪਾਉਣੇ ਕੀਤੇ, ਇਸ ਤਰ੍ਹਾਂ ਸ਼ਾਸਤਰਾਂ ਬਸਤਰਾਂ ਦੇ ਨਾਲ ਉਹ ਵੀ ਸਾਰੇ ਜਿਹੜੇ ਅੰਗ ਰਕਸ਼ਕ ਤਿਆਰ ਪ੍ਰਤਿਆਰ ਹੋ ਕਰਕੇ ਤੇ ਬੜੇ ਪਿਆਰ ਦੇ ਨਾਲ ਹੌਲੀ ਹੌਲੀ ਐਵੇਂ ਜਾਣ ਬੁੱਝ ਕਰਕੇ ਪਿਆਰਿਓ ਦੇਖੋ ਇਹ ਗੇੜਾ ਕੱਢ ਰਿਹਾ ਦਿੱਲੀ ਦਾ, ਤੇ ਇਹ ਨਗਰ ਦੀਆਂ ਗਲੀਆਂ ਬਾਜ਼ਾਰਾਂ ਦੇ ਵਿੱਚੋਂ ਜਿੱਥੇ ਲੋਕ ਬਹੁਤ ਜ਼ਿਆਦਾ ਹੁੰਦੇ ਉਸ ਪਾਸੇ ਨਹੀਂ ਜਾਂਦਾ ਕਿ ਜਿੱਥੇ ਆਬਾਦੀ ਘੱਟ ਹੋਵੇ, ਜਿੱਥੇ ਬਹੁਤ ਲੋਕ ਰਹਿੰਦੇ, ਜਿੱਥੇ ਵੱਡੇ ਵੱਡੇ ਬਾਜ਼ਾਰ ਲੱਗਦੇ, ਮਾਇਆਧਾਰੀ ਲੋਕ ਰਹਿੰਦੇ, ਉਸ ਪਾਸੇ ਆਪਣਾ ਗੇੜਾ ਲਾਉਂਦਾ, ਤੇ ਜਦੋਂ ਇਹ ਲੰਘਦਾ, ਜਦੋਂ ਲੋਕ ਇਹਦੇ ਅੱਗੇ ਝੁਕਦੇ, ਹਰ ਕੋਈ ਬੰਦਾ ਗੜੀਆਂ ਬਾਜ਼ਾਰਾਂ ਦੇ ਵਿੱਚੋਂ ਇਹਨੂੰ ਵੇਖਦਾ, ਨੋਟਿਸ ਕਰਦਾ, ਇਹਨੂੰ ਬੜਾ ਅਹੰਕਾਰ ਚੜ ਰਿਹਾ, ਇਹਨੂੰ ਲੱਗਦਾ ਕਿ ਦੇਖੋ ਜੀ ਸਾਰੇ ਲੋਕ ਮੇਰੀ ਵਾਹ ਵਾਹੀ ਕਰਦੇ, ਮੇਰੇ ਅੱਗੇ ਝੁਕ ਰਹੇ, ਮੈਂ ਜਦੋਂ ਮੇਰੀ ਸਵਾਰੀ ਨਿਕਲਦੀ, ਜਦੋਂ ਨਕੀਬ ਬੋਲਦਾ ਸਾਵਧਾਨ ਹੁਸ਼ਿਆਰ, ਤੇ ਸਾਰੇ ਲੋਕ ਜਿਹੜੇ ਹਨ ਗਲੀਆਂ ਬਾਜ਼ਾਰਾਂ ਦੇ ਵਿੱਚੋਂ ਖੜ ਜਾਂਦੇ ਹਨ। ਇਸ ਤਰ੍ਹਾਂ ਸਾਧ ਸੰਗਤ ਜੀ ਕਹਿੰਦੇ ਨਾ, ਉਹ ਇੱਕ ਕਹਾਵਤ ਹੈ ਪਿਆਰਿਓ ਕਿ ਗਿੱਦੜ ਦੀ ਮੌਤ ਆਉਂਦੀ ਨਾ ਉਹ ਸ਼ਹਿਰ ਦੇ ਵੱਲ ਰੁੱਖ ਕਰਦਾ। ਇਹਨੇ ਕੀ ਕੀਤਾ, ਪਹਿਲੇ ਤਾਂ ਦੂਜੇ ਤੀਜੇ ਪਾਸੇ ਗੇੜਾ ਲਾਉਂਦਾ, ਫਿਰ ਇਹਦੇ ਮਨ ਦੇ ਵਿੱਚ ਆਇਆ ਕਿ ਭਾਈ ਜਿਹੜਾ ਹੈ ਜਾਮਾ ਮਸਜਿਦ ਜਿਹੜੀ ਹੈ, ਜੋ ਬਿਲਕੁਲ ਪਿਆਰੀ ਉਹ ਲਾਲ ਕਿਲੇ ਦੇ ਸਾਹਮਣੇ ਬਹੁਤ ਵੱਡੀ ਇਹ ਪੁਰਾਤਨ ਜਿਹੜੀ ਹੈ ਇਹਨਾਂ ਦੀ ਮਸਜਿਦ ਹੈ, ਮੇਰੇ ਖਿਆਲ ਦੇ ਨਾਲ ਜਹਾਂਗੀਰ ਜਾਂ ਸ਼ਾਹਜਹਾਂ ਨੇ ਜਿਹੜਾ ਹੈ ਇਹਨੂੰ ਬਣਾਉਣਾ ਕੀਤਾ ਸੀ, ਬਹੁਤ ਵੱਡੀ ਇਹ ਵਿਸ਼ਾਲ ਮਸਜਿਦ ਹੈ। ਤੇ ਉਹਦੇ ਨਾਲ ਹੀ ਦੂਜੇ ਪਾਸੇ ਪਿਆਰਿਓ ਫਿਰ ਚਾਂਦਨੀ ਚੌਂਕ ਦਾ ਜਿਹੜਾ ਬਾਜ਼ਾਰ ਵੱਜਦਾ, ਇਹ ਬਹੁਤ ਪੁਰਾਤਨ ਬਾਜ਼ਾਰ, ਇਹ ਅੱਜ ਦੇ ਨਹੀਂ ਤੇ ਸਦੀਆਂ ਦੇ ਪਿਆਰਿਓ ਇਹ ਬਾਜ਼ਾਰ ਤੇ ਜਿਹਨੂੰ ਉਸ ਜ਼ਮਾਨੇ ਦੇ ਵਿੱਚ ਹਾਰਟ ਆਫ ਦਾ ਦਿੱਲੀ ਕਿਹਾ ਜਾਂਦਾ। ਇਹਦੇ ਮਨ ਦੇ ਵਿੱਚ ਆਇਆ ਕਿ ਚਲੋ ਆਪਾਂ ਕੀ ਕਰੀਏ, ਐਵੇਂ ਦੂਜੇ ਤੀਜੇ ਪਾਸੇ ਤੇ ਫਿਰਦੇ, ਤੇ ਇਹ ਇਲਾਕਾ ਜਿਹੜਾ ਨਾ ਪਿਆਰਿਓ ਪੂਰੇ ਤੁਰਕਾਂ ਦਾ ਇਲਾਕਾ ਸੀ, ਤੇ ਇਹਨੇ ਕਿਹਾ ਕਿ ਚਲੋ ਅੱਜ ਆਪਾਂ, ਪਹਿਲੇ ਤਾਂ ਕਈ ਵਾਰੀ ਨਾ ਹਿੰਦੂਆਂ ਦੇ ਜਿਹੜੇ ਇਲਾਕਿਆਂ ਦੇ ਵਿੱਚ ਗੇੜਾ ਕੱਢਦਾ ਉਹ ਤਾਂ ਚਲੋ ਕਹਿ ਦਿੰਦੇ ਸੀ ਚਲੋ ਜੀ ਗੁਰੂ ਜੀ ਜਾ ਰਹੇ ਆ ਜਾ ਰਹੇ, ਇਹਦੇ ਮਨ ਵਿੱਚ ਅਹੰਕਾਰ ਆਇਆ ਕਿ ਚਲੋ ਭਾਈ ਤੁਰਕਾਂ ਦੇ ਵਿੱਚ ਵੀ ਆਪਾਂ ਆਪਣਾ ਟੌਰ ਦਿਖਾਈਏ, ਤੇ ਇਹਨੇ ਕਹਿ ਦਿੱਤਾ ਨਾਲ ਦਿਆਂ ਨੇ, ਮਤ ਮਾਰਨ ਵਾਲੇ ਉਹ ਨਾਲ ਦੇ ਹੀ ਹੁੰਦੇ, ਉਹਨਾਂ ਨੇ ਕਹਿ ਦਿੱਤਾ ਕਿ ਬਾਬਾ ਜੀ ਰੋਜ਼ ਆਪਾਂ ਐਂ ਜਾਂਦੇ ਹਾਂ, ਅੱਜ ਇੱਕ ਕੰਮ ਕਰੀਏ, ਅੱਜ ਜੁੰਮੇ ਦੀ ਜਿਹੜੀ ਹੈ ਰਾਤ ਹੈ, ਭਾਵ ਕਿ ਜਿਹੜਾ ਜੁੰਮਾ ਇਹਨਾਂ ਦਾ ਹੁੰਦਾ ਸ਼ੁੱਕਰਵਾਰ, ਉਸ ਦਿਨ ਵਿਸ਼ੇਸ਼ ਤੇ ਮਸੀਤਾਂ ਦੇ ਵਿੱਚ ਜਾ ਕਰਕੇ ਇਹ ਨਮਾਜ਼ ਆਦਿਕ ਅਦਾ ਕਰਦੇ, ਉਸ ਦਿਨ ਮੁਸਲਮਾਨਾਂ ਦੀ ਬਹੁਤ ਜ਼ਿਆਦਾ ਭੀੜ ਜਿਹੜੀ ਹੈ ਮਸੀਤਾਂ ਦੇ ਵਿੱਚ ਹੁੰਦੀ ਹੈ, ਅੱਜ ਵੀ ਦੇਖੋ ਉੱਥੇ ਜਦੋਂ ਆ ਦਿਨ ਆਉਂਦੇ ਨਾ ਇਹਨਾਂ ਦੇ ਤੇ ਬਹੁਤ ਸਾਰਾ ਮੁਸਲਮਾਨ ਜਿਹੜੇ ਸਾਰੇ ਜਿਹੜੇ ਉਹ ਲੋਕ ਉੱਥੇ ਮਸੀਤ ਦੇ ਵਿੱਚ ਇਕੱਠੇ ਹੁੰਦੇ ਤੇ ਨਾਲ ਦਿਆਂ ਨੇ ਕਿਹਾ ਕਿ ਚਲੋ ਆਪਾਂ ਗੇੜਾ ਕੱਢਦੇ ਹਾਂ ਉਹਨਾਂ ਦੇ ਵਿੱਚ ਜਾ ਕਰਕੇ ਟੌਰ ਬਣਾਈਏ
1: ਇੱਕ ਦਿਸ਼ ਤੇ ਦੂਸਰ ਦਿਸ਼ਾ
0: ਤੇ ਇਹਨੇ ਕੀ ਕੀਤਾ ਕਿ ਚਲੋ ਤੇ ਆਪਾਂ ਚਲੋ ਵਿੱਚੋਂ ਦੀ ਹੋ ਕਰਕੇ ਲੰਘ ਜਾਂਦੇ ਤੇ ਗੱਲ ਵੱਖਰੀ ਹੈ ਇਹਨੇ ਪਿਆਰਿਓ ਉਹਦਾ ਗੇੜਾ ਕੱਢਣਾ ਕੀਤਾ ਇੱਕ ਪਾਸੋਂ ਗਿਆ ਫਿਰ ਪਿਆਰਿਓ ਗੇੜਾ ਕੱਢ ਕੇ ਫਿਰ ਤੋਂ ਜਾਮਾ ਮਸਜਿਦ ਦੇ ਪਾਸੇ ਆਸ ਪਾਸ ਉੱਥੇ ਗੜੀਆਂ ਬਾਜ਼ਾਰਾਂ

ਵੇਲੇ ਨਾਲ ਦੇ ਬੰਦਿਆਂ ਨੇ ਨਕੀਬ ਨੂੰ ਕਿਹਾ ਕਿ ਢੋਲ ਟਮੱਕਾ ਬਜਾ ਭਾਈ, ਉੱਚੀ ਆਵਾਜ਼ ਦੇ ਵਿੱਚ ਸੰਬੋਧਨ ਕਰਨਾ ਕਰ। ਤੇ ਇਹਨੇ ਉਹ ਨਕੀਬਾਂ ਨੇ ਕਹਿ ਦਿੱਤਾ ਕਿ ਸਾਵਧਾਨ ਹੁਸ਼ਿਆਰ ਹੋ ਜਾਓ, ਸਾਡੇ ਅਤਿ ਸਤਿਕਾਰਯੋਗ ਬਾਬਾ ਅਜੀਤ ਸਿੰਘ ਜੀ, ਸਤਿਗੁਰੂ ਜੀ, ਗੁਰੂ ਜੀ, ਜੋ ਉਹ ਨਕੀਬ ਕਹਿ ਰਿਹਾ ਮੈਂ ਉਹ ਬੇਨਤੀ ਕਰ ਰਿਹਾ ਪਿਆਰਿਓ, ਇਹ ਨਾ ਸਮਝੋ ਕਿ ਮੈਂ ਬੋਲ ਰਿਹਾ, ਜੋ ਇਤਿਹਾਸ ਦੇ ਵਿੱਚ ਬਚਨ ਆਇਆ ਤੇ

0: ਜੀ ਦੇ ਸਤਿਗੁਰੂ ਜੀ ਦੇ ਦਰਸ਼ਨ ਕਰ ਲਿਓ, ਤੁਹਾਡੀਆਂ ਮਨ ਮੰਗੀਆਂ ਮੁਰਾਦਾਂ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਬਾਬਾ ਜੀ ਦੇ ਦਰ ਕਰੋ ਕੋਈ ਖਾਲੀ ਨਹੀਂ ਜਾਂਦਾ, ਗੁਰੂ ਜੀ ਕੋਲ ਆਓ, ਤੁਹਾਡੀਆਂ ਝੋਲੀਆਂ ਆਪਣੇ ਗੁਰੂ ਜੀ ਹਰੀਆਂ ਭਰੀਆਂ ਕਰ ਦੇਣਗੇ। ਇਸ ਤਰ੍ਹਾਂ ਹੀ ਸਾਧ ਸੰਗਤ ਜੀ, ਔਰ ਨਕੀਬ ਜਿਹੜਾ ਬਾਰ ਬਾਰ ਜਿਹੜਾ ਜਾਮਾ ਮਸਜਿਦ ਜਿਹੜਾ ਹੈ, ਉਸ ਮਸਜਿਦ ਦਾ ਮੇਨ ਦੁਆਰ ਜਿਹੜਾ ਤੇ ਜੁੰਮੇ ਦਾ ਪਿਆਰਿਓ ਬਾਜ਼ਾਰ ਲੱਗਿਆ ਹੋਇਆ, ਜੁੰਮੇ ਦੇ ਦਿਨ ਜਿਸ ਤਰ੍ਹਾਂ ਮੈਂ ਬੇਨਤੀ ਕੀਤੀ, ਬਹੁਤ ਸਾਰੇ ਮੁਸਲਮਾਨ ਆ, ਖਾਸ ਕਰਕੇ ਜਿਹੜਾ ਕਦੇ ਮਸੀਤ ਨਹੀਂ ਵੀ ਜਾਂਦਾ, ਫਿਰ ਵੀ ਪਿਆਰਿਓ ਜੁੰਮੇ ਵਾਲੇ ਦਿਨ ਜਿਹੜੇ ਨਾ ਉਹ ਜਾਂਦੇ ਹਨ। ਕਈ ਇਸ ਤਰ੍ਹਾਂ ਹੁੰਦੇ, ਮੈਂ ਬੇਨਤੀ ਕਰਾਂ ਇਸ ਬਾਬਤ ਦਾ, ਕਈ ਰੋਜ਼ ਦੇ ਪੰਜ ਵਕਤੀ ਨਮਾਜ਼ੀ ਹੁੰਦੇ ਹਨ, ਉਸ ਤੋਂ ਬਾਅਦ ਪਿਆਰਿਓ ਫਿਰ ਇਹ ਕਿਹਾ ਜਾਂਦਾ ਮੁਸਲਮਾਨਾਂ ਦੇ ਲਈ ਕਿ ਚਲੋ ਨਹੀਂ ਰੋਜ਼ ਜਾ ਸਕਦੇ, ਜੁੰਮੇ ਨੂੰ ਜੁੰਮੇ ਤਾਂ ਜਿਹੜਾ ਉਸ ਦਿਨ ਤਾਂ ਪੰਜ ਵਕਤ ਦੀ ਨਮਾਜ਼ ਤੁਸੀਂ ਅਦਾ ਕਰਨਾ ਕਰੋ, ਜਿਹੜਾ ਉਹ ਵੀ ਨਹੀਂ ਕਰ ਸਕਦਾ ਉਹਦੇ ਲਈ ਕਹਿੰਦੇ ਕਿ ਜੁੰਮੇ ਵਾਲੇ ਦਿਨ ਭਾਵ ਕਿ ਸ਼ੁੱਕਰਵਾਰ ਜਿਹਨੂੰ ਆਪਾਂ ਬੋਲਦੇ ਹਾਂ, ਦੋ ਪੈਰ ਦੀ ਜਿਹੜੀ ਹੈ ਉੱਥੇ ਉਹਨਾਂ ਦੀ ਮਜਲਿਸ ਲੱਗਦੀ, ਉਸ ਵੇਲੇ ਤਾਂ ਹਰ ਕੋਈ ਮੁਸਲਮਾਨ ਹਾਜ਼ਰ ਹੋਣਾ ਚਾਹੀਦਾ। ਤਾਂ ਕਰਕੇ ਵੇਖਦੇ ਹਾਂ ਕਿ ਉਸ ਦਿਨ ਸਾਰੇ ਲੋਕ ਜਿਹੜੇ ਇਹਨਾਂ ਦੇ ਉਹ ਆਪਣੇ ਧਰਮ ਅਸਥਾਨਾਂ ਮਸਜਿਦ ਆਦਿਕ ਦੇ ਵਿੱਚ ਜਾਂਦੇ। ਉਸੇ ਦਿਨ ਇਹਨੇ ਗੇੜਾ ਕੱਢਣਾ ਕੀਤਾ, ਜਦੋਂ ਜਿਹੜਾ ਦਰਸ਼ਨੀ ਦੇਵੜੀ ਉੱਥੋਂ ਦੀ ਆਈ ਜਾਮਾ ਮਸਜਿਦ ਦੀ, ਨਕੀਬ ਨੇ ਉੱਚੀ ਆਵਾਜ਼ ਦੇ ਵਿੱਚ ਜਦੋਂ ਇਹ ਹੋਕਾ ਦਿੱਤਾ, ਬਾਰ ਬਾਰ ਉੱਥੇ ਕਿਹਾ ਕਿ ਸਤਿਗੁਰੂ ਜੀ, ਗੁਰੂ ਜੀ ਆਏ ਹਨ, ਆਓ ਦਰਸ਼ਨ ਕਰ ਦਿਓ, ਮਨ ਮੰਗੀਆਂ ਮੁਰਾਦਾਂ ਤੁਹਾਡੀਆਂ ਪੂਰੀਆਂ ਹੋ ਜਾਣਗੀਆਂ। ਤੇ ਉੱਥੋਂ ਦਾ ਕਾਜੀ ਮਲਾਣੇ ਜਿਹੜੇ ਉਹ ਵੇਖ ਕਰਕੇ ਉਹਨਾਂ ਨੂੰ ਬੜੀ ਆਗ ਲੱਗ ਗਈ,
1: ਕ੍ਰੋਧ ਕੋ ਮਨ
0: ਮਹਾ, ਉਹ ਬਹੁਤ ਗੁੱਸੇ ਦੇ ਵਿੱਚ ਆਏ, ਗੁੱਸੇ ਵਿੱਚ ਆ ਕਰਕੇ ਉਹ ਕਾਜੀ ਮਲਾਣੇ ਜਿਹੜੇ ਉੱਥੋਂ ਦਾ ਹੈਡ ਪ੍ਰਿਸ਼ਟ ਜਿਹੜਾ ਮੇਨ ਮਲਾਣਾ ਕਾਜੀ ਜਿਹੜਾ, ਉਹ ਸਾਰੇ ਇਕੱਠੇ ਹੋ ਗਏ। ਉਹਨਾਂ ਨੇ ਕਿਹਾ ਕਿ ਜੀ ਤੁਰੰਤ ਆਪਾਂ ਮਸਲਤ ਕਰੀਏ, ਭਾਵ ਕਿ ਆਪਾਂ ਮੀਟਿੰਗ ਕਰਨਾ ਕਰੀਏ। ਪਹਿਲੇ ਤਾਂ ਆਪ ਉਹਨਾਂ ਨੇ ਵਿਚਾਰ ਕੀਤੀ, ਵਿਚਾਰ ਕਰਨ ਤੋਂ ਬਾਅਦ ਉਹਨਾਂ ਤੋਂ ਗੱਲ ਜਿਹੜੀ ਹੈ ਉਹ ਉਹਨਾਂ ਨੂੰ ਲੱਗਿਆ ਕਿ ਕੋਈ ਇਹੋ ਜਿਹਾ ਓਪਰਾ ਬੰਦਾ ਇਹ ਸਾਡੇ ਮਸੀਤ ਦੇ ਅੱਗੇ ਢੋਲ ਟਮੱਕੇ ਵਜਾ ਕੇ ਜਾ ਰਿਹਾ, ਇਹਦੇ ਨਕੀਬ ਬੋਲਦੇ ਕਿ ਭਾਈ ਖੜੇ ਹੋ ਜਾਓ ਭਾਈ, ਤੇ ਨਾਲ ਇਹਦੇ ਦਰਸ਼ਨ ਕਰ ਲਿਓ, ਮਨ ਮੰਗੀਆਂ ਮੁਰਾਦਾਂ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਇਹਦੀ ਹਿਮਾਕਤ ਕਿਸ ਤਰ੍ਹਾਂ ਹੋਈ ਹੈ? ਗੱਲ ਪਿਆਰਿਓ ਸਹੀ ਵੀ ਹੈ, ਕਿਉਂਕਿ ਜਿੱਥੇ ਵੀ ਕੋਈ ਆਪਣੇ ਵੀ ਗੁਰੂ ਘਰ ਦੇ ਅੱਗੇ ਇੱਥੇ ਕੋਈ ਉਹਨਾਂ ਦਾ ਕੋਈ ਜਿਹੜਾ ਹੈ ਟੋਲਾ ਆਵੇ, ਆ ਕਰਕੇ ਇੱਥੇ ਬੜਾ ਰੌੜਾ ਗੌੜਾ ਪਾਉਣ, ਆਪਣੀ ਵਡਿਆਈ ਕਰਨ, ਬੋਲਣ ਕਿ ਜੀ ਇੱਥੇ ਆਓ, ਇੱਥੇ ਇਹਦੇ ਦਰਸ਼ਨ ਕਰੋ, ਆਪਾਂ ਵੀ ਬੋਲਾਂਗੇ ਕਿ ਭਾਈ ਤੂੰ ਕੌਣ ਹੁੰਦਾ, ਚੱਲ ਜੇ ਬੋਲਣਾ ਨਾ ਦਫਾ ਹੋ ਜਾ, ਇੱਥੇ ਨਹੀਂ ਬੋਲਣਾ ਆਪਾਂ ਵੀ। ਪਿਆਰੇ ਮਰਿਆਦਾ ਹੈ, ਯਾਦ ਰੱਖਣਾ ਚਾਹੀਦਾ ਕਿ ਗੁਰੂ ਘਰ ਦੇ ਇਰਦ ਗਿਰਦ ਤੋਂ ਜਦੋਂ ਆਪਾਂ ਲੰਘਦੇ ਨਾ ਪਿਆਰਿਓ, ਕਈ ਵਾਰੀ ਆਪਾਂ ਵੇਖਦੇ ਹਾਂ ਕਈ ਬੰਦੇ ਜਿਹੜੇ ਨਾ ਪਿਆਰਿਓ ਕੀ ਹੁੰਦਾ, ਮੈਂ ਬੇਨਤੀ ਕਰਾਂ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਉਹਨਾਂ ਦੇ ਪ੍ਰੋਗਰਾਮ ਹੁੰਦੇ ਹਨ, ਚਲੋ ਵਧਾਈਆਂ ਭਾਈ ਉਹਨਾਂ ਨੂੰ ਵੀ, ਮਹਾਰਾਜ ਤੁਹਾਨੂੰ ਖੁਸ਼ੀਆਂ ਬਖਸ਼ਣ, ਲੇਕਿਨ ਜਦੋਂ ਉਹ ਗੁਰੂ ਘਰ ਦੇ ਇਰਦ ਗਿਰਦ ਤੋਂ ਲੰਘਦੇ ਤੇ ਬਹੁਤ ਸਾਰੇ ਬੈਂਡ ਬਾਜੇ ਜਿਹੜੇ ਹਨ, ਡੀਜੇ ਆਦਿਕ, ਤਾਂ ਉਹ ਤਾਂ ਇੰਨਾ ਭੈੜਾ ਹੁੰਦਾ, ਇੰਜ ਉਹ ਲਾ ਕਰਕੇ ਪਿਆਰਿਓ। ਤੇ ਜਦੋਂ ਨਾ ਆਪਾਂ ਇੱਥੇ ਵੀ ਵੇਖਦੇ ਹਾਂ ਕਿ ਤਖ਼ਤ ਸਾਹਿਬ ਜੀ ਦੀ ਬਾਹਰ ਦੀ ਜਿਹੜੀ ਸੜਕ ਜਿਹੜੀ ਹੈ ਤੇ ਉਹਦੇ ਵਿੱਚੋਂ ਵੀ ਲੰਘਦੇ, ਬੇਸ਼ੱਕ ਪਿਆਰਿਓ ਉਹਨਾਂ ਦਾ ਬੈਂਡ ਬਾਜਾ, ਉਹਨਾਂ ਦਾ ਡੀਜੇ ਜਿਹੜੇ ਉੱਥੇ ਵੱਜਦਾ, ਲੇਕਿਨ ਉਹਦੀ ਸਿੱਧੀ ਮਾਰ, ਉਹਦੀ ਧੁਨੀ ਜਿਹੜੀ ਹੈ ਇਹ ਅੰਦਰ ਆਉਂਦੀ ਹੈ। ਹੁਣ ਉਹਨਾਂ ਨੂੰ ਵੀ ਚਾਹੀਦਾ ਪਿਆਰਿਓ ਕਦੇ ਆਪਣੇ ਅੰਦਰ ਭਾਵਨਾ ਬਣਾ ਲਈਏ, ਜਿਹੜੇ ਗੁਰੂ ਘਰ ਦੇ ਵਿੱਚ ਆਉਂਦੇ ਉਹਨਾਂ ਨੂੰ ਯਾਦ ਹੋਵੇਗਾ, ਉਹ ਸਮਝਦੇ ਹੋਣਗੇ। ਕਈ ਵਾਰੀ ਆਪਾਂ ਗੁਰੂ ਘਰ ਦੇ ਵਿੱਚ ਬਹਿੰਦੇ ਹਾਂ ਨਾ ਪਿਆਰਿਓ, ਉਹ ਆਵਾਜ਼ ਇੰਨੀ ਜ਼ਿਆਦਾ ਹੁੰਦੀ ਹੈ, ਬਾਣੀ ਪਿਆਰਿਓ ਸੁਣਨਾ ਘੱਟ ਜਾਂਦਾ, ਭਾਵ ਕਿ ਬਾਣੀ ਦੀ ਆਵਾਜ਼ ਘੱਟ ਆਉਂਦੀ ਤੇ ਉਹ ਗਾਣੇ ਜਿਹੜੇ ਉਹ ਮੰਦ ਗੀਤ ਉਹ ਕੰਨਾਂ ਦੇ ਵਿੱਚ ਪੈਂਦੇ ਹਨ। ਫਿਰ ਕਈ ਬੱਚੇ ਪਿਆਰਿਓ ਅਸੀਂ ਖੁਦ ਵੇਖਿਆ ਕਿ ਉਹਨਾਂ ਨੂੰ ਕੀ ਪਤਾ ਹੁੰਦਾ, ਉਹ ਇੱਥੇ ਬਾਹਰ ਅੰਦਰ ਹੀ ਉਹ ਗਾਣੇ ਸੁਣ ਕੇ ਨੱਚਦੇ ਵੀ ਹਨ। ਸੋ ਇਸ ਤਰ੍ਹਾਂ ਪਿਆਰਿਓ ਚਾਹੀਦਾ ਕਿ ਗੁਰੂ ਘਰ ਦੇ ਵਿੱਚੋਂ ਤੇ ਆਸ ਪਾਸ ਤੋਂ ਵੀ ਜਦੋਂ ਆਪਾਂ ਲੰਘਦੇ ਨਾ ਪਿਆਰਿਓ, ਚਲੋ ਆਪਣੀ ਖੁਸ਼ੀ ਹੈ ਆਪਾਂ ਆਪਣੇ ਘਰ ਦੇ ਵਿੱਚ ਆਪਣੇ ਟਿਕਾਣੇ ਦੇ ਵਿੱਚ ਮਨਾਈਏ, ਲੇਕਿਨ ਇਹਦਾ ਪਿਆਰਿਓ ਨੁਕਸਾਨ ਜਿਹੜਾ ਹੈ, ਜਿਹੜੇ ਨੇਮੀ ਪ੍ਰੇਮੀ ਬੰਦੇ ਜੋ ਗੁਰੂ ਘਰ ਦੇ ਵਿੱਚ ਬੈਠੇ ਹੋਏ, ਜਿਨ੍ਹਾਂ ਦੀਆਂ ਸੁਰਤੀਆਂ ਪਿਆਰਿਓ ਬਾਣੀ ਦੇ ਨਾਲ ਜੁੜੀਆਂ ਹੋਈਆਂ, ਤੇ ਜਦੋਂ ਕੋਈ ਇਹੋ ਜਿਹਾ ਕੰਮ ਕਰਕੇ ਉਹਨਾਂ ਦੀ ਸੁਰਤੀ ਨੂੰ ਤੋੜ ਦੇ ਤੇ ਪਿਆਰਿਓ ਬਹੁਤ ਵੱਡਾ ਪਾਪ ਲੱਗਦਾ ਹੈ। ਕਈ ਜਿਹੜੇ ਨੇਮੀ ਪ੍ਰੇਮੀ ਤੁਸੀਂ ਅੰਦਰ ਝਾਤ ਮਾਰੋ ਜਦੋਂ ਇਹੋ ਜਿਹੀ ਆਵਾਜ਼ ਆਉਂਦੀ ਨਾ ਹਰ ਕਿਸੇ ਦੇ ਮਨ ਦੇ ਵਿੱਚੋਂ ਇੱਕ ਬਦਦੁਆ ਨਿਕਲਦੀ ਕਿ ਭਾਈ ਕੌਣ ਬੰਦਾ ਹੈ ਐਵੇਂ ਸੁਰਤੀ ਜੁੜੀ ਹੋਈ ਹੈ ਸੁਰਤੀ ਪਿਆਰੀ ਉਹ ਜੁੜਦੀ ਨਹੀਂ ਲੇਕਿਨ ਜਦੋਂ ਜੁੜੇ ਕੋਈ ਤੋੜੇ ਨਾ ਇਸ ਤਰ੍ਹਾਂ ਤੇ ਮਨ ਦੇ ਵਿੱਚ ਬਹੁਤ ਪਿਆਰੀ ਉਹ ਇਹ ਹੁੰਦਾ ਦੁੱਖ ਮਹਿਸੂਸ ਹੁੰਦਾ ਤੇ ਇਹਨਾਂ ਚੀਜ਼ਾਂ ਤੋਂ ਬਚ ਕੇ ਰਹਿਣਾ ਚਾਹੀਦਾ ਸੋ ਮੈਂ ਜੋ ਬਚਨ ਕਰ ਰਿਹਾ ਕੋਈ ਇੱਥੋਂ ਆਪਣੇ ਕੋਲੋਂ ਵੀ ਲੰਘ ਜਾਵੇ ਆਪਾਂ ਵੀ ਬੋਲਾਂਗੇ ਤੂੰ ਕਿਸ ਤਰ੍ਹਾਂ ਹਿਮਾਕਤ ਕਰ ਰਿਹਾ ਤੇਰੀ ਜ਼ੁਰਤ ਕਿਸ ਤਰ੍ਹਾਂ ਹੋਈ ਇਸ ਤਰ੍ਹਾਂ ਤੁਰਕਾਂ ਦਾ ਰਾਜ ਤੇ ਉਹਨਾਂ ਦੀ ਸਭ ਤੋਂ ਵੱਡੀ ਮਸਜਿਦ ਜਿਹੜੀ ਹੈ ਤੇ ਉਹਦੇ ਅੱਗੇ ਖੜ ਕਰਕੇ ਨਕੀਬ ਬੋਲਦਾ ਕਿ ਆਓ ਜੀ ਗੁਰੂ ਜੀ ਦੇ ਦਰਸ਼ਨ ਕਰੋ ਮਨ ਮੰਗੀਆਂ ਮੁਰਾਦਾਂ ਪ੍ਰਾਪਤ ਹੋਣਗੀਆਂ ਖੜੇ ਹੋ ਜਾਓ ਕਰਕੇ ਇਹ ਸੁਣ ਕਰਕੇ ਇਹਨਾਂ ਨੂੰ ਰਿਹਾ ਨਹੀਂ ਗਿਆ ਇਹ ਸਾਰਾ ਟੋਲਾ ਜਿਹੜਾ ਧਾਰਮਿਕ ਟੋਲਾ ਉਹ ਸਿੱਧਾ ਬਾਦਸ਼ਾਹ ਕੋਲ ਚੱਲ ਗਏ ਉੱਥੇ ਜਾ ਕਰਕੇ ਇਹਨਾਂ ਨੇ ਪਿਆਰੇ ਉਹ ਬਾਦਸ਼ਾਹ ਜਿਹੜਾ ਵਕਤੀ ਬਾਦਸ਼ਾਹ ਪਤਾ ਨਹੀਂ ਉਸ ਵੇਲੇ ਉਹਦਾ ਨਾਮ ਤਾਂ ਨਹੀਂ ਆਇਆ ਹੋ ਸਕਦਾ ਫਰੂਕਸ਼ੀਅਰ ਹੋਵੇ ਜਾਂ ਕਿ ਜਿਹੜਾ ਬਹਾਦਰ ਸ਼ਾਹ ਦੁਤੀਆ ਜਿਹੜਾ ਹੋਇਆ ਹੋ ਸਕਦਾ ਉਹ ਹੋਵੇ ਉਹ ਪਤਾ ਨਹੀਂ ਲੇਕਿਨ ਉੱਥੇ ਜਾ ਕਰਕੇ ਬਾਦਸ਼ਾਹ ਦੇ ਕੋਲ ਉਹਨੂੰ ਇਹਨਾਂ ਨੇ ਬਾਦਸ਼ਾਹ ਨੂੰ ਆਪਣੇ ਕੋਲ ਬੁਲਾਇਆ ਇਹ ਸਾਰੇ ਕਾਜੀ ਮੁਲਾਣਿਆਂ ਨੇ ਉਹ ਬਾਦਸ਼ਾਹ ਨੂੰ ਝਿੜਕਾਂ ਪਾਈਆਂ ਕਹਿਣ ਲੱਗੇ ਬੇਈਮਾਨਾ ਤੇਰੇ ਰਾਜ ਦੇ ਵਿੱਚ ਆ ਕੀ ਹੋ ਰਿਹਾ ਤੇ ਹੁਣ ਤਾਕਤਾਂ ਦੇਖ ਬੇਸ਼ੱਕ ਤੁਰਕਾਂ ਦਾ ਤੇਜ ਘਟ ਗਿਆ ਘਟ ਰਿਹਾ ਹੈ ਲੇਕਿਨ ਦਿੱਲੀ ਤਾਂ ਆਪਣੀ ਹੈ ਦਿੱਲੀ ਦੇ ਵਿੱਚ ਆਪਣਾ ਪੂਰਾ ਦਬਦਬਾ ਹੈ ਮੁਸਲਮਾਨਾਂ ਦਾ ਤੇਜ ਪ੍ਰਤਾਪ ਬੋਲਦਾ ਤੇ ਹੁਣ ਤੈਰੂ ਇਹ ਆਪਣੀ ਸ਼ਰ੍ਹਾਂ ਨੂੰ ਪੱਕਾ ਕਰਨਾ ਚਾਹੀਦਾ ਕਿਉਂਕਿ ਜਿੰਨੀ ਸ਼ਰ੍ਹਾਂ ਪੱਕੀ ਹੋਵੇਗੀ ਤੇਰਾ ਤੇਜ ਪ੍ਰਤਾਪ ਬਰਕਰਾਰ ਰਹੇਗਾ ਤੇ ਬਾਦਸ਼ਾਹ ਕਹਿਣ ਲੱਗਾ ਕਿ ਕਾਜੀ ਸਾਹਿਬ ਮੌਲਵੀ ਜੀ ਤੁਸੀਂ ਕੀ ਬੋਲਦੇ ਹੋ ਮੈਨੂੰ ਪਤਾ ਨਹੀਂ ਚੱਲ ਰਿਹਾ ਕੀ ਗਲਤੀ ਹੋਈ ਹੈ ਕੀ ਅਵਗਿਆ ਹੋਈ ਉਸ ਵੇਲੇ ਜਿਹੜਾ ਪ੍ਰਮੁੱਖ ਮੌਲਵੀ ਕਾਜੀ ਜੀ ਜਿਹੜਾ ਸੀ ਨਾ ਜੀ ਜਾਮਾ ਮਸਜਿਦ ਦਾ ਉਹਨੇ ਕਿਹਾ ਕਿ ਹਿੰਦੂਨ ਕੋ ਗੁਰ ਕਿਉਂਕਿ ਉਸ ਵੇਲੇ ਵੀ ਪਿਆਰਿਓ ਦੇਖੋ ਕਿ ਜ਼ਿਆਦਾ ਕਰਕੇ ਇਤਿਹਾਸ ਨੂੰ ਪੜੋਗੇ ਸਤਿਗੁਰੂ ਮਹਾਰਾਜ ਨੂੰ ਹਿੰਦ ਪੀਰ ਕਿਹਾ ਜਾਂਦਾ ਸੀ ਮੁਸਲਮਾਨ ਜਿਹੜੇ ਹਨ ਉਹ ਹਿੰਦੂਆਂ ਦੇ ਗੁਰੂ ਕਹਿੰਦੇ ਸਨ ਤੇ ਕਿਹਾ ਕਿ ਬੇਈਮਾਨਾ ਤੁਰਕਾਂ ਦਾ ਰਾਜ ਸ਼ਰੀਆ ਕਾਨੂੰਨ ਲੱਗਿਆ ਹੋਇਆ ਇਸ ਕਾਨੂੰਨ ਦੇ ਵਿੱਚ ਕਿ ਇਹ ਹਿੰਦੂਆਂ ਦਾ ਗੁਰੂ ਜਿਹੜਾ ਹੈ ਉਹ ਅਖੌਤੀ ਅਜੀਤ ਸਿੰਘ ਆ ਉਹ ਆ ਕਰਕੇ ਜਾਮਾ ਮਸਜਿਦ ਦੇ ਅੱਗੇ ਆ ਕਰਕੇ ਢੋਲ ਢਮੱਕੇ ਵਜਾ ਰਿਹਾ ਉਹਦੇ ਨਕੀਬ ਆ ਕਰਕੇ ਬੋਲਦੇ ਕਿ ਸਤਿਗੁਰੂ ਜੀ ਆਏ ਗੁਰੂ ਜੀ ਆਏ ਲੋਕੋ ਉੱਠੋ ਖੜੇ ਹੋ ਜਾਓ ਦਰਸ਼ਨ ਕਰੋ ਇਹ ਤਾਂ ਇਸਲਾਮ ਦੀ ਤੌਹੀਨ ਹੋ ਰਹੀ ਹੈ ਤੇ ਉਹ ਐਵੇਂ ਗੇੜਾ ਕੱਢ ਕਰਕੇ ਨਾ ਉਹ ਸਾਨੂੰ ਆ ਕਰਕੇ ਚੈਲੰਜ ਦੇ ਕੇ ਜਾ ਰਿਹਾ ਕਿ ਦੇਖੋ ਮੈਂ ਤੁਹਾਡੇ ਧਾਰਮਿਕ ਅਸਥਾਨ ਚੱਲ ਇੱਥੇ ਆਮ ਦੂਜੇ ਤੀਜੇ ਪਾਸੇ ਹੋਵੇ ਤੇ ਅਸੀਂ ਬਰਦਾਸ਼ਤ ਕਰ ਲੈਂਦੇ ਕਿ ਚਲੋ ਚੱਲਦਾ ਰਹਿੰਦਾ ਲੋਕ ਇਸ ਤਰ੍ਹਾਂ ਢੋਲ ਢਮੱਕੇ ਵਜਾਉਂਦੇ ਰਹਿੰਦੇ ਲੇਕਿਨ ਆਪਣੀ ਸਭ ਤੋਂ ਵੱਡੀ ਮਸਜਿਦ ਤੇ ਨਾਲ ਸ਼ੁੱਕਰਵਾਰ ਦਾ ਦਿਨ ਹੈ ਸਾਰੇ ਮੁਸਲਮਾਨ ਜਿੱਥੇ ਮਸੀਤ ਦੇ ਵਿੱਚ ਜੁੜਦੇ ਆਪਾਂ ਜਿੱਥੇ ਇਬਾਦਤ ਕਰਦੇ ਬੰਦਗੀ ਕਰਦੇ ਉੱਥੇ ਆ ਕਰਕੇ ਇਹਨੇ ਢੋਲ ਢਮੱਕੇ ਬਜਾਏ ਇਹਦਾ ਨਕੀਬ ਬੋਲਦਾ ਆਓ ਆ ਕਰਕੇ ਇਹ ਅਖੌਤੀ ਦੇ ਇਹ ਗੁਰੂ ਦੇ ਦਰਸ਼ਨ ਕਰੋ ਇਹਦੇ ਸੰਗੀ ਜਿਹੜੇ ਹਨ ਬਾਰ ਬਾਰ ਪੁਕਾਰ ਪੁਕਾਰ ਕਰਕੇ ਹੋਕਾ ਦਿੰਦੇ ਤੇ ਉਹ ਮਸਜਿਦ ਦੇ ਵਿੱਚ ਆ ਕਰਕੇ ਬੋਲਦੇ ਮੁੱਖ ਦੁਆਰ ਦੇ ਅੱਗੇ ਖੜ ਕੇ ਬੋਲਦੇ ਕਿ ਲੋਕੋ ਕੀ ਕਰਦੇ ਹੋ ਕਿੱਥੇ ਜਾ ਰਹੇ ਹੋ ਆਓ ਬਾਬਾ ਜੀ ਗੁਰੂ ਜੀ ਆਏ ਇਹਦੇ ਅੱਗੇ ਮੱਥਾ ਟੇਕੋ ਤੁਹਾਡੀਆਂ ਮਨ ਮੰਗੀਆਂ ਮੁਰਾਦਾਂ ਖਵਾਹਿਸ਼ਾਂ ਪੂਰੀਆਂ ਹੋ ਜਾਣਗੀਆਂ ਉਹ ਕਾਜੀ ਮੁਲਾਣੇ ਉਹਨਾਂ ਨੇ ਬਾਦਸ਼ਾਹ ਨੂੰ ਦਬਕਾ ਮਾਰਿਆ ਕਹਿਣ ਲੱਗੇ ਬੇਈਮਾਨਾ ਇਹ ਗੱਲ ਨਾ ਜਰੀ ਨਹੀਂ ਜਾ ਸਕਦੀ ਹੈ ਚੱਲ ਤੇਰਾ ਰਾਜ ਪਾਠ ਹੈ ਤੁਰਕਾਂ ਦਾ ਰਾਜ ਹੈ ਆਪਣੇ ਰਾਜ ਦੇ ਵਿੱਚ ਐਵੇਂ ਆ ਬੰਦੇ ਜਿਹੜੇ ਹਨ ਇਹ ਆ ਕਰਕੇ ਸਾਨੂੰ ਮਸਜਿਦ ਦੇ ਵਿੱਚ ਆ ਕਰਕੇ ਚੁਣੌਤੀ ਦੇ ਕਰਕੇ ਜਾਣ ਇਹ ਸਾਨੂੰ ਠੀਕ ਨਹੀਂ ਲੱਗ ਰਿਹਾ ਅੱਜ ਆ ਕਰਕੇ ਤੈਨੂੰ ਅਸੀਂ ਖਬਰਦਾਰ ਕਰ ਰਹੇ ਹਾਂ ਇਹਦੇ ਨਾਲ ਸਾਰੇ ਤੁਰਕਾਂ ਨੇ ਦੀ ਇਸਲਾਮ ਦੀ ਤੌਹੀਨ ਹੋ ਗਈ ਹੈ ਹੁਣ ਇੱਕ ਇਹਨਾਂ ਨੇ ਤਾਂ ਕੀਤਾ ਤੇ ਬਾਹਰ ਜਾ ਕਰਕੇ ਬੋਲਦੇ ਕਿ ਦੇਖੋ ਜੀ ਤੁਸੀਂ ਕਹਿੰਦੇ ਨਾ ਕਿ ਮਸਜਿਦ ਦੇ ਅੱਗੋਂ ਵੀ ਅਸੀਂ ਨਹੀਂ ਲੰਘਦੇ ਡਰ ਆਉਂਦਾ ਮਨ ਦੇ ਵਿੱਚ ਭੈ ਆਉਂਦਾ ਤੇ ਇਹਦੇ ਬੰਦੇ ਬੋਲਦੇ ਕਿ ਦੇਖੋ ਅਸੀਂ ਆਪਣੇ ਬਾਡੀਗਾਰਡ ਲਾਮ ਲਸ਼ਕਰ ਲੈ ਕਰਕੇ ਉੱਥੋਂ ਦੀ ਲੰਘਦੇ ਢੋਲ ਢਮੱਕੇ ਵਜਾਉਂਦੇ ਹਨ ਅੱਜ ਵੀ ਪਿਆਰਿਓ ਮਸੀਤਾਂ ਦੇ ਅੱਗੋਂ ਦੀ ਆ ਹੁਣ ਜਿਹੜੇ ਝਗੜੇ ਵੀ ਜਿਹੜੇ ਹੁੰਦੇ ਕਈ ਵਾਰੀ ਉਹਨਾਂ ਨੂੰ ਵੀ ਸਮਝਣਾ ਚਾਹੀਦਾ। ਕਈ ਬੰਦੇ ਨਾ ਇਹੋ ਜਿਹੇ ਬਹੁਤ ਜ਼ਿਆਦਾ ਵਧੀਕੀ ਕਰਦੇ। ਹੁਣ ਦੇਖੋ ਆ ਗਣਪਤੀ ਦੇ ਦਿਨ ਆ ਰਹੇ, ਮੈਂ ਬੇਨਤੀ ਕਰਾਂ ਪਿਆਰਿਓ ਕੀ ਕਰਦੇ, ਜਾਣ ਬੁੱਝ ਕਰਕੇ ਉਹਨਾਂ ਦੀਆਂ ਮਸੀਤਾਂ ਜਿਹੜੀਆਂ ਹਨ ਤੇ ਉਹਨਾਂ ਦੇ ਅੱਗੇ ਜਾ ਕਰਕੇ ਬਹੁਤ ਜ਼ਿਆਦਾ ਆ ਢੋਲ ਢਮੱਕੇ ਵਜਾਉਣਾ, ਡੀਜੇ ਆਦਿਕ ਲਾ ਕਰਕੇ ਨੱਚਣਾ ਤੇ ਉੱਥੇ ਗੁਲਾਲ ਆਦਿਕ ਸੁੱਟਣਾ, ਉਹਨਾਂ ਨੂੰ ਛੇੜਨਾ ਤੇ ਫਿਰ ਪਿਆਰਿਓ ਝਗੜਾ ਫਸਾਦ ਸ਼ੁਰੂ ਹੋ ਜਾਂਦਾ ਹੈ। ਕਈ ਸਿਆਣੇ ਬੰਦੇ ਪਿਆਰਿਓ ਚਲੋ ਉਹ ਤੁਹਾਡੀ ਮਾਨਤਾ ਜੋ ਮਰਜ਼ੀ ਕਰੋ, ਉਹ ਕੀ ਕਰਦੇ ਕਿ ਜਦੋਂ ਇਸ ਤਰ੍ਹਾਂ ਮਸੀਤ ਆਦਿਕ ਆਉਂਦੀ ਤਾਂ ਉਹ ਕਹਿੰਦੇ ਕਿ ਨਾ ਭਾਈ ਆਪਾਂ ਇਹ ਨਹੀਂ ਕਰਨਾ, ਉਹ ਚੁੱਪ ਚਾਪ ਉੱਥੋਂ ਦੀ ਲੰਘ ਜਾਂਦੇ। ਇਹੋ ਜਿਹੇ ਸਿਆਣੇ ਵੀ ਹੁੰਦੇ, ਕਈ ਵਾਰੀ ਮੂਰਖ ਜਿਹੜੇ ਹਨ ਉੱਥੇ ਮੱਥਾ ਲਾ ਲੈਂਦੇ, ਫਿਰ ਹਿੰਦੂ ਮੁਸਲਮਾਨਾਂ ਦਾ ਝਗੜਾ ਜਿਹੜਾ ਖੜਾ ਹੋ ਜਾਂਦਾ ਹੈ। ਇਸ ਤਰ੍ਹਾਂ ਹੀ ਸਾਧ ਸੰਗਤ ਜੀ ਇਹਨਾਂ ਕਾਜ਼ੀ ਮੁਲਾਨਿਆਂ ਨੇ ਕਿਹਾ, ਇਹ ਬਾਹਰ ਜਾ ਕਰਕੇ ਬੋਲਦੇ ਕਿ ਉਹਨਾਂ ਦੀ ਮਸੀਤ ਦੇ ਅੱਗੇ ਜਾ ਕਰਕੇ ਅਸੀਂ ਹੋਕਾ ਦੇ ਕੇ ਆਏ ਹਾਂ, ਜੇ ਅੱਜ ਇਹਨੂੰ ਜੇ ਸਜ਼ਾ ਨਹੀਂ ਦਿੱਤੀ, ਇਹਨੂੰ ਤਾੜਨਾ ਨਹੀਂ ਦਿੱਤੀ ਤੇ ਕੱਲ ਇਹਨੇ ਜੋ ਹਿਮਾਕਤ ਕੀਤੀ ਕੱਲ ਦੂਜਾ ਕਰੇਗਾ ਤੀਜਾ ਕਰੇਗਾ। ਅੱਜ ਇਹਨਾਂ ਨੇ ਬਾਹਰ ਵਜਾਇਆ, ਕੱਲ ਮਸੀਤ ਦੇ ਅੰਦਰ ਆ ਕਰਕੇ ਢੋਲ ਢਮੱਕੇ
1: ਵਜਾਉਣਗੇ।
0: ਇਹ ਸੁਣ ਕਰਕੇ ਸਾਰਿਆਂ ਨੇ ਬਾਦਸ਼ਾਹ ਨੂੰ ਤਾੜਨਾ ਦਿੱਤੀ, ਹੁਣ ਦੇਖ ਬਾਦਸ਼ਾਹ ਅਸੀਂ ਤੈਨੂੰ ਆਰਡਰ ਕਰ ਰਹੇ ਹਾਂ ਕਿ ਤੁਰੰਤ ਨਾ ਉਹ ਜਿਹੜਾ ਹੈ ਅਖੌਤੀ ਬਾਬਾ, ਉਹ ਗੁਰੂ ਜਿਹੜਾ ਬਣ ਕੇ ਬੈਠਿਆ ਅਜੀਤ ਸਿੰਘ ਨੂੰ ਗ੍ਰਿਫਤਾਰ ਕਰ, ਤੁਰੰਤ ਪਕੜ ਕਰਕੇ ਉਹਨੂੰ ਕਾਰਾਗ੍ਰਹਿ ਦੇ ਵਿੱਚ ਡੱਕ ਦੇਣਾ ਕਰ। ਜੇ ਇਸ ਤਰ੍ਹਾਂ ਹੋਵੇਗਾ ਵੱਡੇ ਬੰਦੇ ਨੂੰ ਮਾਰਾਂਗੇ, ਗ੍ਰਿਫਤਾਰ ਕਰਾਂਗੇ, ਛੋਟੇ ਮੋਟੇ ਚੂਹੇ ਉਹ ਸਾਰੇ ਦੱਬ ਜਾਣਗੇ, ਇਹਦੇ ਉੱਤੇ ਕਾਰਵਾਈ ਕਰਨੀ ਬਣਦੀ ਹੈ। ਜਾਂ ਦੇਖੋ ਪਿਆਰਿਓ ਇਹਨਾਂ ਦੀ ਫਿਰ ਉਹ ਆਪਣੀ ਆਈ ਤੇ ਆ ਜਾਂਦੇ ਹਨ, ਉਹੀ ਚਾਲਾਂ ਚੱਲਦੇ ਤੇ ਕਹਿੰਦੇ ਜੇ ਤੂੰ ਕਹਿੰਦਾ ਨਾ ਜੀ ਗ੍ਰਿਫਤਾਰ ਕਰਨਾ ਔਖਾ ਹੈ, ਫਿਰ ਆਪਣੀ ਆਨ ਈਨ ਮਨਾਉਣ ਦੇ ਲਈ ਤੇ ਇਹਨਾਂ ਨੇ ਕਹਿ ਦਿੱਤਾ ਕਿ ਆਹ ਜਿਹੜੇ ਹਨ ਇਹ ਹਿੰਦੂਆਂ ਦਾ ਗੁਰੂ, ਇਹ ਸਿੱਖਾਂ ਦਾ ਗੁਰੂ ਜਿਹੜਾ ਬਣ ਕੇ ਬੈਠਿਆ ਨਾ ਅਜੀਤ ਸਿੰਘ, ਇਹ ਕੇਸਾ ਧਾਰੀ ਹੁੰਦੇ ਹਨ। ਇੱਕ ਕੰਮ ਕਰ, ਜਾਂ ਤਾਂ ਨਾ ਇਹਨੂੰ ਜਾ ਕਰਕੇ ਜੇਲ੍ਹ ਦੇ ਵਿੱਚ ਡੱਕ ਦੇ, ਜੇ ਇਹ ਨਹੀਂ ਕਰ ਸਕਦਾ ਤੇ ਉਹਦੇ ਕੇਸ ਆਪਾਂ ਸਿਰ ਤੋਂ ਉਤਾਰ ਦਈਏ, ਉਹਦੇ ਕੇਸ ਕਤਲ ਕਰ ਦਈਏ, ਤੇ ਇੱਕ ਇਹ ਦੋਵਾਂ ਦੇ ਵਿੱਚੋਂ ਜਦੋਂ ਇੱਕ ਕੰਮ ਹੋਵੇਗਾ, ਜਾਂ ਤਾਂ ਉਹਨੂੰ ਬੋਲਾਂਗੇ ਕਿ ਜੀ ਤੂੰ ਆਪਣੇ ਕੇਸਾਂ ਦੀ ਬੇਅਦਬੀ ਕਰ, ਇਹਦਾ ਮਤਲਬ ਕਿ ਉਹ ਬੰਦਾ ਜਿਹੜਾ ਆਪ ਆਪਣੇ ਧਰਮ ਤੋਂ ਖਾਰਜ ਹੋ ਜਾਵੇਗਾ, ਜਾਂ ਇਹ ਨਹੀਂ ਕਰ ਸਕਦਾ ਉਹਨੂੰ ਬੋਲਾਂਗੇ ਕਿ ਜੀ ਆਹ ਤੇਰੇ ਉੱਤੇ ਦੋਸ਼ ਲੱਗਿਆ ਹੋਇਆ, ਇਹ ਤੇਰੇ ਉੱਤੇ ਇਲਜ਼ਾਮ ਲੱਗੇ ਹੋਏ ਹਨ, ਤੈਨੂੰ ਹੁਣ ਅਸੀਂ ਕਾਰਾਗ੍ਰਹਿ ਦੇ ਵਿੱਚ ਜੇਲ੍ਹ ਖਾਣੇ ਵਿੱਚ ਬੰਦ ਕਰ ਦੇਵਾਂਗੇ। ਤੇ ਇਹ ਤੋਂ ਬਾਅਦ ਫਿਰ ਲੋਕਾਂ ਦੇ ਮਨ ਦੇ ਵਿੱਚ ਭੈ ਪੈਦਾ ਹੋਏਗਾ, ਦੂਜਿਆਂ ਨੇ ਹਿਮਾਕਤ ਨਹੀਂ ਕਰਨੀ, ਉਹਨਾਂ ਨੇ ਕਹਿਣਾ ਕਿ ਦੇਖੋ ਜੀ ਉਹ ਜਿਹੜਾ ਅਜੀਤ ਸਿੰਘ ਆ ਉਹਨੂੰ ਜੇਲ੍ਹ ਦੇ ਵਿੱਚ ਪਾ ਦਿੱਤਾ, ਜਾਂ ਤਾਂ ਉਹਨੂੰ ਧਰਮ ਤੋਂ ਖਾਲੀ ਕਰ ਦਿੱਤਾ, ਜੇ ਆਪਾਂ ਵੀ ਕੀਤਾ ਸਾਡੇ ਨਾਲ ਵੀ ਇਹੀ ਹੋਵੇਗਾ। ਇਹ ਸੁਣ ਕਰਕੇ ਜਦੋਂ ਇਹ ਧਾਰਮਿਕ ਲੋਕਾਂ ਨੇ ਕਾਜ਼ੀ ਮਲਾਣਿਆਂ ਨੇ ਬਾਦਸ਼ਾਹ ਦੇ ਉੱਤੇ ਬੜਾ ਜਦੋਂ ਦਬਾਅ ਪਾਇਆ ਤੇ ਨਾਲ ਇਹਨਾਂ ਨੇ ਕਹਿ ਦਿੱਤਾ ਕਿ ਚਲੋ ਬਾਦਸ਼ਾਹ ਨੇ ਕਿਹਾ ਆਪਣੇ ਬੰਦਿਆਂ ਨੂੰ ਭੇਜਿਆ, ਸਰਕਾਰੀ ਪੁਲਿਸ ਵਾਲੇ ਜਿਹੜੇ ਸਮਝੋ ਉਹਨਾਂ ਨੂੰ ਕਿਹਾ ਕਿ ਜਾਓ ਉਹਨੂੰ ਬੋਲੋ ਕਿ ਤੂੰਨੇ ਬਹੁਤ ਵੱਡੀ ਅਵਗਿਆ ਕੀਤੀ, ਮਸਜਿਦ ਦੇ ਕੋਲ ਜਾ ਕਰਕੇ ਢੋਲ ਢਮੱਕੇ ਵਜਾਏ, ਆਪਣਾ ਜਸ ਕਰਾਉਣਾ ਕੀਤਾ, ਤੈਨੂੰ ਹੁਣ ਸਜ਼ਾ ਲਾਈ ਗਈ ਹੈ ਕਿ ਤੂੰ ਜਿਹੜਾ ਪਿਆਰੀ ਉਹ ਦੋਸ਼ੀ ਹੁੰਦਾ ਨਾ ਤੇ ਉਹਨਾਂ ਜ਼ਮਾਨਿਆਂ ਦੇ ਵਿੱਚ ਜਿਹੜੇ ਵਿਅਕਤੀ ਨੇ ਆਪਣਾ ਦੋਸ਼ ਕਬੂਲ ਕਰ ਲਿਆ ਉਹ ਕੀ ਕਰਦਾ ਗਲ ਦੇ ਵਿੱਚ ਪਿਆਰੀ ਉਹ ਕੁਹਾੜਾ ਜਿਹੜਾ ਛੋਟੀ ਜਿਹੀ ਕੁਹਾੜੀ ਪਾ ਕਰਕੇ, ਇੱਕ ਮਰਿਆਦਾ ਹੁੰਦੀ ਕਿ ਭਾਈ ਅਗਲੇ ਨੇ ਈਨ ਮੰਨ ਲਈ ਭਾਵ ਕਿ ਉਹਨੇ ਗਲਤੀ ਮੰਨ ਲਈ, ਆਪਣੇ ਗਲ ਦੇ ਵਿੱਚ ਕੁਹਾੜੀ ਪਾ ਕਰਕੇ ਤੂੰ ਬਾਦਸ਼ਾਹ ਦੇ ਕੋਲ ਆ ਕਰਕੇ ਪੇਸ਼ ਹੋਣਾ ਕਰ। ਬਾਦਸ਼ਾਹ ਨੇ ਕਹਿ ਦਿੱਤਾ ਕਿ ਹੱਥ ਜੋੜ ਕਰਕੇ ਆਪਣੀ ਗਲਤੀ ਨੂੰ ਮੰਨ ਕਰਕੇ ਮੇਰੇ ਕੋਲ
1: ਆ,
0: ਤੂੰ ਜਦੋਂ ਆਵੇਗਾ ਤੇ ਤੈਨੂੰ ਉਚਿਤ ਸਜ਼ਾ ਦੇਵਾਂਗੇ, ਫਿਰ ਤੇਰਾ ਇੱਕ ਮੁਕਦਮਾ ਚੱਲੇਗਾ ਕਾਜ਼ੀ ਮੁਲਾਣੇ ਜਿਨ੍ਹਾਂ ਨੇ ਤੇਰੇ ਉੱਤੇ ਰਿਪੋਰਟ ਕਰਨੀ ਕੀਤੀ, ਕੇਸ ਪਰਚਾ ਪਾਉਣਾ ਕੀਤਾ, ਫਿਰ ਉਹਨਾਂ ਦੇ ਅੱਗੇ ਫਿਰ ਤੈਨੂੰ ਪੇਸ਼ ਕੀਤਾ ਜਾਵੇਗਾ, ਤੇਰਾ ਮੁਕਦਮਾ ਚੱਲੇਗਾ, ਫਿਰ ਜੇ ਤੂੰ ਬਰੀ ਹੋ ਗਿਆ ਕਰ ਦੇਵਾਂਗੇ, ਨਹੀਂ ਤਾਂ ਤੈਨੂੰ ਸਜ਼ਾ ਲਾਈ ਜਾਵੇਗੀ। ਤੇ ਨਾਲ ਫਿਰ ਪਿਆਰੀ ਉਹ ਦੂਜਾ ਵੀ ਬਚਨ ਜਿਹੜਾ ਬਾਦਸ਼ਾਹ ਨੇ ਲਿਖ ਕੇ ਭੇਜ ਦਿੱਤਾ, ਇਹ ਇੱਕ ਪਹਿਲੀ ਸ਼ਰਤ ਹੈ ਕਿ ਬੇਈਮਾਨਾ ਤੂੰ ਆਪਣੇ ਗਲ ਦੇ ਵਿੱਚ ਕੁਹਾੜੀ ਪਾ ਪਾ ਕਰਕੇ ਦੀਨ ਮਨਾ ਹੋ ਕਰਕੇ ਆ, ਤੇਰੀ ਪੇਸ਼ੀ ਹੋਵੇਗੀ ਕਾਜੀ ਮਲਾਣਿਆਂ ਦੇ ਅੱਗੇ, ਜੋ ਸਜ਼ਾ ਹੋਵੇਗੀ ਤੈਨੂੰ ਉਹ ਮਨਜ਼ੂਰ ਕਰਨਾ ਪਵੇਗਾ। ਜੇ ਇਹ ਸਜ਼ਾ ਤੋਂ ਬਚਣਾ ਚਾਹੁੰਦਾ ਤੇ ਤੂੰ ਆਪਣੇ ਸਿਰ ਦੇ ਕੇਸਾਂ ਨੂੰ ਕਾਟ ਕਰਕੇ ਉਹਨਾਂ ਕੇਸਾਂ ਨੂੰ ਸਾਡੇ ਕੋਲ ਭੇਜਣਾ ਕਰ, ਤੇ ਉਹ ਤੋਂ ਬਾਅਦ ਲਿਖਤ ਬਣਾ ਕਰਕੇ ਦੇ ਕਿ ਅੱਜ ਮੇਰੇ ਤੋਂ ਬਹੁਤ ਵੱਡੀ ਗਲਤੀ ਹੋਈ ਹੈ, ਬਹੁਤ ਵੱਡਾ ਗੁਨਾਹ ਹੋ ਗਿਆ, ਇਸ ਕਰਕੇ ਮੈਂ ਖੁਦ ਆਪਣੇ ਆਪ ਨੂੰ ਸਜ਼ਾ ਦੇ ਰਿਹਾ, ਮੈਂ ਆਪਣੇ ਧਰਮ ਤੋਂ ਖਾਲੀ ਹੋ ਰਿਹਾ, ਮੈਂ ਆਪਣੇ ਕੇਸਾਂ ਦੀ ਬੇਅਦਬੀ ਕਰਾ ਰਿਹਾ ਹਾਂ, ਮੈਂ ਇਹ ਕੇਸਾਂ ਨੂੰ ਕੱਟ ਕੇ ਤੁਹਾਨੂੰ ਭੇਜ ਰਿਹਾ, ਮੇਰੇ ਗੁਨਾਹਾਂ ਨੂੰ ਮਾਫ਼ ਕਰ ਦਿਓ, ਤਾਂ ਤੈਨੂੰ ਮਾਫ਼ ਕਰ ਦਿੱਤਾ ਜਾਵੇਗਾ, ਜਾਂ ਤਾਂ ਜੇਲ੍ਹ ਦੇ ਵਿੱਚ ਪਾ ਦਿੱਤਾ ਜਾਵੇਗਾ, ਮੁਕਦਮਾ ਚੱਲੇਗਾ, ਜਾਂ ਤੈਨੂੰ ਆਪਣੇ ਕੇਸ ਕਟਾ ਕਰਕੇ ਭੇਜ ਦੇ, ਤੇਰੇ ਗੁਨਾਹਾਂ ਨੂੰ ਮਾਫ਼ ਕਰ ਦਿੱਤਾ ਜਾਵੇਗਾ, ਤੈਨੂੰ ਅੱਗੇ ਦੇ ਲਈ ਪਾਬੰਦ ਕੀਤਾ ਜਾਵੇਗਾ। ਇਸ ਤਰ੍ਹਾਂ ਬਾਦਸ਼ਾਹ ਨੇ ਸਾਧ ਸਿੰਘਾਂ ਜੀ ਲਿਖਤ ਬਣਾ ਕਰਕੇ ਆ ਅਜੀਤ ਸਿੰਘ ਦੇ ਕੋਲ ਭੇਜਣਾ ਕੀਤਾ। ਹੁਣ ਅੱਗੇ ਬੇਈਮਾਨ ਕੀ ਕਰਦਾ, ਆਉਣ ਵਾਲੇ ਅਗਲੇ ਦੀਵਾਨਾਂ ਦੇ ਵਿੱਚ ਆਪਾਂ ਨੇ ਉਸ ਕਥਾ ਨੂੰ ਸਰਵਣ ਕਰਨਾ ਹੈ। ਅੱਜ ਇੰਨੀਆਂ ਕੋ ਬੇਨਤੀਆਂ ਆਪ ਪ੍ਰਵਾਨ ਕਰਨਾ ਕਰੋ, ਵਿਚਾਰ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀ ਅੱਗੇ ਤੋਂ ਸੁਮਤ। ਆਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾਈਏ।

0: ਗੋਬਿੰਦ ਸਿੰਘ ਜੀ।
1: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ
0: ਵਾਹਿਗੁਰੂ
1: ਸ੍ਰੀ ਵਾਹਿਗੁਰੂ ਜੀ। ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀਆਂ ਕੇ ਤੋਂ ਸਮਤਾਈਆਂ। ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰ

I'm not going to be able to do that.

Sobre la

ਸਾਹਿਬ ਕੋਲ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਮਹੱਲਾ ਚੌਥਾ ਸੋਲ ਕਰੇ ਓਂਕਾਰ ਸਤਿਗੁਰ ਕਰੋ ਸਨਾਦ ਸਤਿਗੁਰ ਨਰਿੰਦਰਨ ਹਰ ਸਰੂਪ ਨਰਿੰਦਰਨ ਹਰ ਹਰ ਮਾ ਅੰਗਰ ਮਹਾਰ ਅਗਮਾ ਸਭ ਭਿਆ ਭਰੇ ਸਭ ਸਭ ਸਭ ਜੀ ਹਮਾਰ ਜੀ ਸਭ ਜੀ ਹਮਾਰ ਜੀ
1: ਜੀ Thank you. ਉਬਾਰ

ਤੇ ਲਹੁ ਬਚਾਈ। ਕਿਰਪਾ ਕਰੀ ਅੰਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭਰਾਤਾ। ਕਿਲ ਬਿਕ ਸਕਲ ਦੇਹ ਕੋ ਹਰਤਾ, ਦੁਸ਼ਟ ਦੋਖੀਅਨ ਕੋ ਛੈ ਕਰਤਾ। ਸ਼੍ਰੀ ਅਲ ਦੁਜਾ ਭਏ ਦਿਆਲਾ, ਪੂਰਨ ਕਰਾ ਗ੍ਰੰਥ ਤਤਕਾਲਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਦਾਸ ਜਾਨ ਕਰ ਦਾਸ ਪਰ ਕੀ ਜੈ, ਕਿਰਪਾ ਅਪਾਰ ਆਪ ਹਾਥ ਦੈ ਰਾਖ ਮੋਏ, ਮਨ ਕ੍ਰਮ ਬਚਨ ਵਿਚਾਰ ਚੌਪਈ, ਮਨ ਅਗਨੈ ਸਹਿ ਪ੍ਰਥਮ ਮਨਾਉ, ਕਿਸ਼ਨ ਬਿਸ਼ਨ ਕਬਹੂ ਨਹਿ ਧਿਆਉ, ਕਾਨ ਸੁਨੈ ਪਹਿਚਾਨ ਨਤਨ ਸੋ ਲਿਵ ਲਾਗੀ ਮੋਰੀ ਪਗ ਇਨਸੋ।

सुरलोक वाहिगुरु जी का खालसा वाहिगुरु जी की फतेह सवैया।

ਬਖਸ਼ ਜਿਉਂ ਜਿਆਰੈ। ਗਿਆਨਹਿ ਕੀ ਬੜਨੀ ਮਨੋ ਹੱਥ ਲੈ ਕਾਤਰਤਾ ਕੁਤਵਾਰ ਬੁਹਾਰੇ ਦੋਹਰਾ। ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਗਤ ਨੇਤ। ਸੁਰਗ ਬਾ ਸੁਰਗ ਬਰ ਕਰਾ ਸਗਰੀ ਪੁਰੀ ਸਮੇਤ ਚੌਪਈ। ਜੋ ਇਹ ਕਥਾ ਸੁਨੈ ਅਰ ਗਾਵੈ ਦੁਖ ਪਾਪ ਤਹਿ ਨਿਕਟ ਨ ਆਵੈ। ਬਿਸ਼ਨ ਭਗਤ ਕੀਏ ਫਲ ਹੋਈ ਆਦ ਬਿਆਹ ਛੈ ਸਕੈ ਨ ਕੋਈ। ਸਮ ਸਤਰੈ ਸੈਸ ਪਚਾਵਨ ਹਾੜ ਵਧੀ ਪ੍ਰਥਮ ਸੁਖ ਦਾਵਨ। ਤਉ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਭਰੀ ਲਉ ਲਿਹੁ ਸੁਧਾਰਾ ਦੋਹਰਾ। ਨੇਤਰ ਤੁੰਕੇ ਚਰਨ ਤਰ ਸਤ ਦ੍ਰਉ ਤੀਰ ਤਰੰਗ। ਸ਼੍ਰੀ ਭਗਵਤ

ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ। ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ, ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ। ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਮ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ। ਕਹ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਜ ਦੂਤ ਤੁਧ ਵਸ ਕੀਤੇ ਕਾ

ਪੁਰਤ ਪੂਰੇ ਪਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸੁਧਾਰੋ। ਜੇ ਕੋ ਖਾਵੈ ਜੇ ਕੋ ਹੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹਿ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੇ ਉਥੈ ਤੇਰੇ ਰੱਖ। ਅਗਨੀ ਉਦਰ ਮਾਹੇ, ਸੁਣ ਕੈ ਜਮ ਕੇ ਦੂਤ ਨਾਏ, ਤੇਰੇ ਛੱਡ ਜਾਹੇ। ਭਾਉ ਜਲ ਬਿਖਮ ਅਸਗਾਹ, ਗੁਰ ਸ਼ਬਦੀ ਪਾਰ ਪਾਹੇ। ਜਿਨ ਕੋ ਲੱਗੀ ਪਿਆਸ, ਅੰਮ੍ਰਿਤ ਸੇ ਖਾਏ। ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਸਭ ਸੈਨੋ ਕਿਰਪਾਲ ਸੰਭਾਲੇ ਸਾਹੇ ਸਾਹੇ। ਬਿਰਥਾ

ਸ਼੍ਰੀ ਵਾਹਿਗੁਰੂ ਜੀ ਅਰਦਾਸ, ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ।

ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜ਼ੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ ਜੀ, ਪੰਜ ਪਿਆਰਿਓ, 40 ਮੁਕਤਿਓ, ਸਰਬ ਸ਼ਹੀਦੋ, ਮਰੀਦੋ, ਸੱਚਿਆਰਿਓ।

ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਤੇਗ ਫਤਿਹ। ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ। ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ। ਖਾਲਸੇ ਜੀ ਕੋ ਨਾਮ ਦਾਨ ਸਿੱਖੀ ਦਾਨ ਗੁਰਮਤ ਦਾਨ ਬੁੱਧ ਵਿਵੇਕ ਰਹਿਤ ਰਿਛਾ ਦਾਨ। ਖਾਲਸੇ ਜੀ ਕੋ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਾਰ ਮਿਲੇ। ਬੋਲੋ ਜੀ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਸੰਤੋਖ ਸਰ ਜੀ ਵਿਵੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ ਤਾਰਨ

ਜੀ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ, ਕੀਰਤਪੁਰ ਜੀ, ਪਾਤਾਲਪੁਰ ਜੀ, ਲਖਨੌਰ ਜੀ, ਚਮਕੌਰ ਜੀ, ਫਤਿਹਗੜ੍ਹ ਸਾਹਿਬ ਜੀ, ਦਮਦਮਾ ਸਾਹਿਬ ਜੀ, ਧੰਮਤਾਨ ਜੀ, ਮੁਕਤਸਰ ਜੀ, ਪੌਂਟੇ ਜੀ, ਤਖ਼ਤ ਪਟਨਾ ਸਾਹਿਬ, ਹਰਿਮੰਦਰ ਦਿੱਲੀ, ਮੈਂ ਸ਼ੀਸ਼ਗੰਜ, ਰਕਾਬਗੰਜ, ਬਾਲਾ ਸਾਹਿਬ, ਬੰਗਲਾ ਸਾਹਿਬ, ਸੱਤੋ ਝੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਵੱਲੋਂ ਜੀ, ਮਕੌੜ ਸਾਹਿਬ ਜੀ, ਪੰਜੇ ਸਾਹਿਬ ਜੀ, ਕਪਾਲ ਮੋਚਨ ਜੀ, ਰਣ ਮੋਚਨ ਜੀ, ਨਾਨਕ ਮੱਤੇ ਜੀ, ਤਲਗੰਜੀ ਜੀ, ਨਾਨਕ ਜੀਰਾ ਜੀ, ਸ਼ਿਕਾਰਘਾਟ ਜੀ, ਹੀਰਾਘਾਟ ਜੀ, ਮਾਤਾ ਸਾਹਿਬ ਦੇਵਾਂ ਜੀ, ਸੰਗਤ ਸਾਹਿਬ ਜੀ, ਮਾਲਟੇਕੜੀ ਸਾਹਿਬ ਜੀ, ਬਸਮਤ ਨਗਰ, ਦਮਦਮਾ ਸਾਹਿਬ ਜੀ, ਬੰਦਾ ਘਾਟ ਜੀ, ਨਗੀਨਾ ਘਾਟ ਜੀ, ਸ਼੍ਰੀ ਗੰਗਾ ਜੀ, ਗੋਦਾਵਰੀ ਜੀ, ਕੇਸ਼ਨਾ ਦਰਸ਼ਨ ਦਾਰ ਮੇਲੇ ਵੱਲੋਂ ਜੀ, ਸਰਬ ਸਮੁਖਾਲਸੇ ਜੀ ਕੋ ਨਗਾਰਿਆਂ ਨਿਸ਼ਾਨ ਸਾਹਿਬਾਂ ਸੰਜੁਗਤ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਵੱਲੋਂ ਜੀ, ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ, ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ, ਬੋਲੋ ਜੀ, ਬੋਲੋ ਜੀ, ਬੋਲੋ ਜੀ, ਸ਼੍ਰੀ ਵਾਹਿਗੁਰੂ ਜੀ ਜੀ। ਗੁਰੂ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਕੇ ਅਜ਼ੁਰ ਅੰਮ੍ਰਿਤਮਈ ਸ਼ਬਦ ਬਾਣੀ, ਕੀਰਤਨ ਚੌਕੀ ਸੋਧਰ ਰਹਿਰਾਸ ਸਾਹਿਬ ਜੀ ਕੀ ਅਰਦਾਸ, ਅਖਰ ਵਾਧਾ ਘਾਟਾ ਭੂਲ ਚੁੱਕ ਮਾਫ ਕਰਨਾ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨਾ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ, ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇਵੰਦ ਹੋਣ, ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬਤ ਕਾ ਭਲਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਤੇਗਾ ਅਕਾਲੀ ਬਾਬਾ ਫੂਲਾ ਸਿੰਘ ਜੀ ਨਹਿੰਗ ਸਿੰਘ ਜੀ ਦਾ ਹੈ।
1: ਬੋਲੇ।

ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਛੱਕ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

ಸಹಕಾರ ಬಂದು ಹೋಯ್ಬೋದು.

ਪੰਜ ਖਾਲਸੇ ਦਿਨੋ ਦਿਨ ਚੜ੍ਹਦੀ ਕਲਾ ਰੱਖਣੀ ਜੀ ਮਹਾਰਾਜ।

0: ਪਹਿਲਾ ਬਲਿਹਾਰੀ ਗੁਰੀ ਆਪਣੇ ਦਿਹਾੜੀ ਸਦਵਾ ਜਿਨ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੇ ਵਾਰ ਮਹੱਲਾ ਦੂਜਾ ਜੇ ਸੋਚਦਾ ਗੁਬਹਿ ਸੁਰ ਚੜੈ ਹਜ਼ਾਰ ਇੱਥੇ ਚਾਨਣ ਹੁੰਦਿਆ ਗੁਰਬਿੰਦ ਗੋਰਧਾਰ ਮਹੱਲਾ ਪਹਿਲਾ
1: ਨਾਨਕ ਗੁਰੂ ਨਾਲ ਚੇਤਨੀ ਮਨ ਆਪਣੇ ਸੁੱਚੀ।